ਪੌੜੀ ਜਿਥੇ ਸੁਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੇ ਲੰਬੀ ਨਜ਼ਰ ਨੇ ਹਾਲੀਐ ਜਿਉ ਸਾਹਿਬ ਨਾਲ ਨਹਾਰੀਐ ਤੇ ਵੇਹ ਪਾਸਾ ਢਾਲੀਐ ਕਿਛਲਾਹੇ ਉੱਪਰ ਘਾਲੀਐ ਕਿਛਲਾਹੇ ਉੱਪਰ ਘਾਲੀਐ।

0: ਚਾਕਰ ਲੱਗੇ ਚਾਕਰੀ ਨਾਲ ਗੜ ਬਾਗ ਗੱਲਾਂ ਕਰੇ ਕਨੇਰੀਆਂ ਖਸ ਨਾ ਪਾਏ ਸਾਥ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਨ ਮਹਲਾ ਦੂਜਾ ਜੋ ਜੀ ਹੋਏ ਸੋ ਗਵੇ ਮੌਕਾ ਕਿਆ ਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹਨੇ ਓ ਮਹਲਾ ਦੂਜਾ
1: ਨਾਲ ਲਿਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਤਾਂ ਮਾਣੇ ਕੂੜ ਹੋਵੇ ਨਾਨਕ ਸਿਫਤ ਵਿਦਾਸ ਮਹਲਾ ਦੂਜਾ ਨਾਲ ਲਿਆਣੇ ਦੋਸਤੀ ਵੱਡਾ ਰੂਸਿਓ ਨੇ ਹੋ ਪਾਣੀ ਅੰਦਰ ਲੀਕ ਜਾਓ ਦਿਸਦਾ ਥਾਓ ਨਾ ਤੇ ਹੋ ਮਹਲਾ ਦੂਜਾ
0: ਹੋਏ ਇਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ ਜੇ ਇੱਕ ਅੱਧ ਚੰਗੀ ਕਰੇ

ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਉਰਮਤ ਸਨੋ ਅਗਲੀ ਵਜੋ ਵਿਧੂ ਨਾ ਖਾ ਖਸਮੇ ਕਰੇ ਬਰਾਬਰੀ ਵੀਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੋਹ ਪਾਣਾ ਖਾ ਜਿਸਦਾ ਦਿੱਤਾ ਖਾਵਣਾ ਕਿਸ ਕਈ ਐਸਾ ਬਾਸ ਨਾਲ ਨਾ ਚੱਲੇ ਨਾਲ ਖਸਮ।

ਔੜੀ ਨਾਨਕ ਅਤਰ ਜਾਪਨੀ ਹਰ ਤਾਂ ਕੇ ਪਰ ਆਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਗਲੀ ਜੰਜੀਰੀਆਂ ਇੱਕ ਚਰੇ ਵਸਿਆਰ ਆਪ ਕਰਾਏ ਕਰੇ ਆਪ ਹੋ ਕੈਸੇ ਕਰੀ ਪੁਕਾਰ ਨਾਨਕ ਕਰਨਾ ਜਿਨਕੀ ਆ ਫਿਰ ਤੁਸੀਂ ਕਰਨੀ ਸਾ।

0: ਮਹੱਲਾ ਪਹਿਲਾ ਆਪੇ ਭਾਂਡੇ ਸਾਜੀਆਂ ਨੂੰ ਆਪੇ ਪੂਰਨ ਦੇ ਇੱਕ ਨੇ ਦੁਸਮਾਏ ਚੁੱਲੇ ਰੈਂਚੜੇ ਇੱਕ ਨੇ ਹਾਲੀ ਪੈਸਵਨ ਇੱਕ ਉਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ
1: ਆਪੇ ਸਜ ਕਰੇ ਆਪ ਜਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਵੱਡੇ ਕੀਆਂ ਵੱਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀ ਦੇ ਜੀਆਂ ਰਿਜਕ ਸੰਭਾਲੇ, ਸਾਈ ਕਾਰ ਕਮਾਵਣੀ ਗੁਰ ਛੋਡੀ ਤਿੰਨੇ ਪਾਏ, ਨਾਨਕ ਏ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੁਕਰੇ ਜਿਤ ਸ਼ਹਿਰ ਜਾ।

ਦੀ ਸਰਵਿਸ ਨਿਊਜ਼ ਔਨ ਏਅਰ ਮੋਬਾਈਲ ਐਪ ਤੇ ਐਨਡੀਟੀ ਫ੍ਰੀ ਡਿਸ਼ ਤੇ ਬੁਧੀ ਸਕਦਾ ਹੋ। ਅੱਜ ਛੰਛਰ ਜੋ ਡੀਂਹੋ ਆ ਐ 20 ਤਾਰੀਖ ਮਈ ਜੀ ਆ ਹੈ। ਹਿਨ ਵਕਤ ਭਾਰਤ ਮੇ ਸੁਬਹ ਜਾ 6:30 ਥੀ ਚੁਕਾ ਹੈ। ਅਸਾਂ ਜੇ ਪ੍ਰੋਗਰਾਮ ਜੋ ਆਗਾਸ ਥੀ ਚੁਕੋ ਆ। ਤਫਸੀਲ ਕੁਛ ਇਹਨ ਰੀਤੀ ਆਏ ਸਭ ਕਾਵਲ ਤਵਾਂ ਭਗਤ ਕਵਰਾਮ ਜੀ ਮਿੱਠੜੀ ਆਵਾਜ਼ ਮੇ ਕਲਾਮ ਉਦਾ ਤੇ ਖਪੋ ਪੇਸ਼ ਕਯੋ ਵੇਂਬੋ ਤਫਸਲੋ 9:40 ਮਿੰਟਾਂ ਤੇ ਤਹਾਂ ਡਰਾਮਾ ਪਲੇ ਬੁੱਧਾ ਹਿਨ ਕਪੋ ਪ੍ਰੋਗਰਾਮ ਜੇ ਆਖਿਰ ਮੇ ਖਾਸ ਖਾਸ ਖਬਰੂ ਪੇਸ਼ ਕਈ ਵੇਂਦੀ ਇਹਾ ਤਾਂ ਹੋਈ ਅਸਾਂ ਜੇ ਪ੍ਰੋਗਰਾਮ ਜੇ ਤਫਸੀਲ ਹੀਰ ਅਚੋ ਤਾਂ ਭਗਤ ਕਵਰ ਰਾਮ ਸਾਹਿਬ ਜੇ ਮਿੱਠੇ ਆਵਾਜ਼ ਮੇ ਕਲਾਮ ਬੁੱਧੂ।

0: ਸੁਭਾਗ ਹੈ ਆਕਾਸ਼ਵਾਣੀ ਜੀ ਸਿੰਧੀ ਸਰਵਿਸ ਆਹ 9870 ਕਿਲੋਹਰਟਜ਼ ਤੇ। ਆਕਾਸ਼ਵਾਣੀ ਜੀ ਸਿੰਧੀ ਸਰਵਿਸ ਨਿਊਜ਼ ਔਨ ਏਅਰ ਮੋਬਾਈਲ ਐਪ ਐਂਡ ਡੀਡੀ ਫ੍ਰੀ ਡਿਸ਼ ਤੇ ਸੁਣੀ ਸਕਦਾ ਆਇਓ।
1: हाणे वक़्त थी रहियो आहे ड्रामा प्ले जो, जेको आहे गोपी मोटवानी पारां लिखियल, आशा मंशा रामानी प्रोड्यूसर ऐं आर्टिशन पारां थियल। तूं आहे अल्लाह त नाही पेश आहे।

0: ਤੇ ਅੱਜ ਬਹੁਤ ਦੂਰ ਪਹੁੰਚ ਗਏ ਹਨ। ਕਰਨਾਟਕ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕਰਨ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ ਬੈਂਗਲੁਰੂ ਵਿਚ। ਫੌਜ ਮੁਖੀ ਜਨਰਲ ਉਪਿੰਦਰ ਤ੍ਰਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰ ਨੂੰ ਚਲਾਉਣਾ ਉੱਚ ਪੱਧਰੀ ਚੌਕਸੀ ਤੇ ਨੇ ਅਤੇ ਲੋੜ ਪੈਣ ਤੇ ਆਪਰੇਸ਼ਨ ਸੰਦੂਕ 2.0 ਲਈ ਤਿਆਰ ਨੇ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਫੌਜੀ ਸੇਵਾਵਾਂ ਤੋਂ ਸੇਵਾਮੁਕਤ ਹੋ ਗਏ ਨੇ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਉਨ੍ਹਾਂ ਦੀ ਥਾਂ ਲੈਣਗੇ ਅਤੇ ਮਹਿਲਾ ਕ੍ਰਿਕਟ ਵਿਚ ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਮੈਚ ਬ੍ਰਿਸਟਲ ਵਿਚ ਖੇਡਿਆ ਜਾਵੇਗਾ। ਮਿਆਂਮਾਰ ਦੇ ਰਾਸ਼ਟਰਪਤੀ ਮੂਨ ਔਂਗ ਫ੍ਰੈਂਗ ਨੇ ਅੱਜ ਬੌਧ ਗਿਆ ਵਿਚ ਵਿਸ਼ਵ ਪ੍ਰਸਿੱਧ ਮਹਾਬੋਧੀ ਮੰਦਰ ਦਾ ਦੌਰਾ ਕੀਤਾ ਅਤੇ ਪਵਿੱਤਰ ਬੌਧੀ ਅਸਥਾਨ ਤੇ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਉਸ ਬੌਧੀ ਰੁੱਖ ਦੇ ਹੇਠਾਂ ਵੀ ਧਿਆਨ ਲਾਇਆ ਜਿੱਥੇ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਮੰਨਿਆ ਜਾਂਦਾ ਹੈ। ਆਪਣੇ ਦੌਰੇ ਦੌਰਾਨ ਮਿਆਂਮਾਰ ਦੇ ਰਾਸ਼ਟਰਪਤੀ ਨੇ ਬਤੌਰ ਵਿਚ ਇਤਿਹਾਸਕ ਸੁਜਾਤਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਬੌਧ ਗਿਆ ਵਿਚ ਬਰਮੀ ਮੱਠ ਦਾ ਦੌਰਾ ਵੀ ਕੀਤਾ। ਉਨ੍ਹਾਂ ਦੇ ਨਾਲ ਇਕ ਉੱਚ ਪੱਧਰੀ ਵਫਦ ਵੀ ਸੀ ਜਿਸ ਵਿਚ ਸੀਨੀਅਰ ਅਧਿਕਾਰੀ ਅਤੇ ਬੌਧੀ ਪ੍ਰਤੀਨਿਧੀ ਸ਼ਾਮਲ ਸਨ। ਇਸ ਤੋਂ ਪਹਿਲਾਂ ਬਿਹਾਰ ਦੇ ਰਾਜਪਾਲ ਲੈਫਟੀਨੈਂਟ ਜਨਰਲ ਸੇਵਾ ਮੁਕਤ ਸੈਯਦ ਅਤਾ ਹਸਨੈਨ ਅਤੇ ਰਾਜ ਦੇ ਖੇਤੀਬਾੜੀ ਮੰਤਰੀ ਵਿਜੇ ਕੁਮਾਰ ਸਿੰਘ ਨੇ ਗਿਆ ਹੋਏ ਅੱਡੇ ਤੇ ਰਾਸ਼ਟਰਪਤੀ ਹਰਾਂਗ ਦਾ ਸਵਾਗਤ ਕੀਤਾ। ਰਾਸ਼ਟਰਪਤੀ ਹਰਾਂਗ ਦਾ ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਦੋਹਰੇ ਸਬੰਧਾਂ, ਵਪਾਰ, ਖੇਤੀ ਸੁਰੱਖਿਆ ਅਤੇ ਸਾਂਝੀ ਭਾਈਚਾਰਕ ਵਿਰਾਸਤ ਨੂੰ ਨਵੀਂ ਗਤੀ ਦੇਣ ਵੱਲ ਇਕ ਅਹਿਮ ਕਦਮ ਹੈ। ਕਰਨਾਟਕ ਦੇ ਮੁੱਖ ਮੰਤਰੀ ਵਜੋਂ ਆਪਣਾ ਅਹੁਦਾ ਛੱਡ ਚੁੱਕੇ ਸਿਦਰਮਈਆ ਨੇ ਅੱਜ ਸ਼ਾਮ 4 ਵਜੇ ਬੈਂਗਲੁਰੂ ਵਿਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਲਗਾਈ ਹੈ ਜਿਸ ਵਿਚ ਨਵੇਂ ਨੇਤਾ ਦੀ ਚੋਣ ਕੀਤੀ ਜਾ ਰਹੀ ਹੈ। ਰਾਜਪਾਲ ਥਾਵਰ ਚੰਦ ਗਹਿਲੋਤ ਨੇ ਸਿਦਰਮਈਆ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਨਵੇਂ ਨੇਤਾ ਦੀ ਚੋਣ ਤੋਂ ਕਾਰਜਕਾਰੀ ਮੁੱਖ ਮੰਤਰੀ ਵਜੋਂ ਬਣੇ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਸਾਡੇ ਪੱਤਰਕਾਰ ਨੇ ਦਸਿਆ ਹੈ ਕਿ ਡੀ ਕੇ ਸ਼ਿਵ ਕੁਮਾਰ ਨੂੰ ਰਸਮੀ ਤੌਰ ਤੇ ਕਾਂਗਰਸ ਵਿਧਾਇਕ ਦਲ ਦਾ ਨਵਾਂ ਨੇਤਾ ਚੁਣੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਦੇ 136 ਵਿਧਾਇਕਾਂ ਨੂੰ ਵਿਧਾਨ ਸਭਾ ਮੀਟਿੰਗ ਵਿਚ ਮੌਜੂਦ ਰਹਿਣ ਲਈ ਕਿਹਾ ਗਿਆ ਹੈ। AICC ਦੇ ਜਨਰਲ ਸਕੱਤਰ ਅਤੇ ਕਰਨਾਟਕ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਕਾਰਵਾਈ ਦੀ ਨਿਗਰਾਨੀ ਕਰਨਗੇ। ਵਿਧਾਇਕ ਦਲ ਦੀ ਮੀਟਿੰਗ ਵਿਚ ਚੁਣੇ ਗਏ ਨੇਤਾ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦੀ ਇਜਾਜ਼ਤ ਲੈਣਗੇ ਅਤੇ ਮੰਤਰੀ ਪ੍ਰੀਸ਼ਦ ਦੀ ਸਹੁੰ ਚੁੱਕਣ ਦੀ ਪ੍ਰੀਖਿਆ ਕਰਨਗੇ। ਫੌਜ ਮੁਖੀ ਜਨਰਲ ਉਪਿੰਦਰ ਤ੍ਰਿਵੇਦੀ ਨੇ ਕਿਹਾ ਹੈ ਕਿ ਭਾਰਤੀ ਹਥਿਆਰ ਨੂੰ ਸੁਣਾਉਣਾ ਉੱਚ ਪੱਧਰੀ ਚੌਕਸੀ ਪੈਣੇ ਅਤੇ ਲੋੜ ਪੈਣ ਤੇ ਆਪਰੇਸ਼ਨ ਸੰਦੂਕ 2.0 ਲਈ ਤਿਆਰ ਨੇ। ਪੁਣੇ ਦੇ ਖੜਕ ਵਾਸਾ ਵਿਖੇ ਰਾਸ਼ਟਰੀ ਰੱਖਿਆ ਅਕਾਦਮੀ ਵਿਖੇ 150ਵੇਂ ਬੈਗ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਜਨਰਲ ਤ੍ਰਿਵੇਦੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਨੇ ਸਪੀਡਤਾ ਅਤੇ ਦ੍ਰਿੜਤਾ ਨਾਲ ਉਕਸਾਵੇ ਦਾ ਜਵਾਬ ਦੇਣ ਦੀ ਭਾਰਤ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਪਾਸਿੰਗ ਆਊਟ ਕੈਟਾਂ ਨੂੰ ਪੇਸ਼ੇਵਾਰਾਨਾ ਲੀਡਰਸ਼ਿਪ ਅਤੇ ਰਾਸ਼ਟਰੀ ਸੇਵਾ ਦੇ ਉੱਤਮ ਮਿਆਰਾਂ ਨੂੰ ਬਣਾਈ ਰੱਖਣ ਦੀ ਤਾਕੀਦ ਕੀਤੀ। ਫੌਜ ਮੁਖੀ ਨੇ ਇਸ ਕੋਰਸ ਤੋਂ ਪਾਸ ਆਊਟ ਹੋਈਆਂ ਮਹਿਲਾ ਕੈਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਿੰਮਤ, ਦ੍ਰਿੜਤਾ ਅਤੇ ਫੌਜੀ ਉੱਤਮਤਾ ਲਈ ਮਹੱਤਵ ਗੁਣ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @ANR ਜਲੰਧਰ, ਸਾਡਾ ਫੇਸਬੁੱਕ ਪੇਜ ANU-AAR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ @ANR ਜਲੰਧਰ। ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਨਵੀਂ ਦਿੱਲੀ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਤਿੰਨਾਂ ਸੇਨਾਵਾਂ ਵੱਲੋਂ ਗਾਰਡ ਆਫ ਆਨਰ ਦੇਣ ਦੇ ਨਾਲ ਫੌਜੀ ਸੇਵਾਵਾਂ ਤੇ ਸਨਮਾਨਿਤ ਹੋਏ ਨੇ। ਇਹ ਸਮਾਰੋਹ ਦੇਸ਼ ਦੇ ਸਭ ਤੋਂ ਉੱਚ ਫੌਜੀ ਅਧਿਕਾਰੀਆਂ ਵਜੋਂ ਉਨ੍ਹਾਂ ਦੇ ਸ਼ਾਨਦਾਰ ਕਾਰਜਕਾਲ ਦਾ ਪ੍ਰਤੀਕ ਸੀ। ਜੰਗੀ ਯਾਦਗਾਰ ਤੇ ਫੁੱਲ ਮਾਲਾ ਭੇਟ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਕਿਹਾ ਕਿ ਤਿੰਨਾਂ ਸੇਨਾਵਾਂ ਵੱਲੋਂ ਦਿੱਤੇ ਗਏ ਗਾਰਡ ਆਫ ਆਨਰ ਨਾਲ ਸੇਵਾ ਮੁਕਤ ਹੋਣਾ ਉਨ੍ਹਾਂ ਲਈ ਬਹੁਤ ਸਨਮਾਨ ਦੀ ਗੱਲ ਹੈ। ਦਹਾਕਾਂ ਤੋਂ ਵੱਧ ਸਮੇਂ ਤੱਕ ਸੇਵਾ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ ਆਪਣੇ ਕਾਰਜਕਾਲ ਨੂੰ ਤਸੱਲੀ ਬਖਸ਼ ਅਤੇ ਸ਼ਾਨਦਾਰ ਦੱਸਿਆ।
1: ਮੇਰੇ ਲਈ ਇਹ ਬਹੁਤ ਸਨਮਾਨ ਕੀ ਬਾਤ ਹੈ ਕਿ ਮੈਨੂੰ ਤਿੰਨੋਂ ਸੇਨਾਓਂ ਸੇ ਗਾਰਡ ਆਫ ਆਨਰ ਲੈਣੇ ਕਾ ਅਵਸਰ ਮਿਲਾ। ਇਸਕੇ ਲਈ ਮੈਂ ਤਿੰਨੋਂ ਸੇਨਾਓਂ ਔਰ ਸੇਨਾ ਮੁਖਿਆਲੇ ਕੋ ਧੰਨਵਾਦ ਦੇਤਾ ਹੂੰ। ਗਾਰਡ ਆਫ ਆਨਰ ਕੇ ਸਮਾਪਨ ਕੇ ਸਾਥ ਮੈਂ ਵਰਦੀ ਨੇ ਆਪਣੇ ਸਾਥੀਓਂ ਸੇ ਵਿਦਾਈ ਲੇਤਾ ਹੂੰ। ਮੈਨੇ ਵਰਦੀ ਨੇ ਅੰਤਿਮ ਬਾਰ ਸਮਰ ਸਮਾਰਕ ਪਰ ਪੁਸ਼ਪ ਚੱਕਰ ਅਰਪਿਤ ਕੀਆ। ਯੇ ਉਨ ਵੀਰ ਸੈਨਿਕੋਂ ਕੋ ਮੇਰੀ ਵਿਨਮ੍ਰ ਸ਼ਰਧਾਂਜਲੀ ਹੈ ਜਿਨ੍ਹੋਂਨੇ ਦੇਸ਼ ਕੀ ਸੇਵਾ ਮੇਂ ਸਰਵੋੱਚ ਬਲੀਦਾਨ ਦੀਆ।
0: ਭਾਰਤੀ ਫੌਜ ਵਿਚ ਕਮਿਸ਼ਨ ਪ੍ਰਾਪਤ ਕਰਨ ਤੋਂ ਬਾਅਦ ਜਨਰਲ ਚੌਹਾਨ ਨੇ 40 ਸਾਲਾਂ ਤੋਂ ਵੱਧ ਸਮੇਂ ਤੱਕ ਦੇਸ਼ ਦੀ ਸੇਵਾ ਕੀਤੀ ਅਤੇ ਆਪਣੇ ਸ਼ਾਨਦਾਰ ਫੌਜੀ ਪ੍ਰਯੋਗ ਦੌਰਾਨ ਕਈ ਮਹੱਤਵਪੂਰਨ ਕਮਾਨ ਅਤੇ ਸਟਾਫ ਅਹੁਦਿਆਂ ਤੇ ਰਹੇ। ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਜਨਰਲ ਚੌਹਾਨ ਦੀ ਥਾਂ ਲੈਣਗੇ। ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਵਿਚ ਵਿਸ਼ੇਸ਼ ਸੀਬਰ ਫੋਰਸ SIR ਅਧੀਨ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸਮਾਂ ਸਬੰਧੀ ਸਥਾਨ ਵਿਚ ਖੋਜ ਕੀਤੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਮਿਸ਼ਨ ਵੱਲੋਂ ਜਾਰੀ ਇਕ ਅੰਸ਼ਕ ਖੋਜ ਸਬੰਧੀ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਵਿਚ

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਤੁਹਾਡੇ ਕੀਤੇ ਪ੍ਰੋਗਰਾਮ ਗਿਣ ਕੇ ਹਾਜ਼ਰ ਹਾਂ, ਕੁਝ ਬਾਤਾਂ ਕੁਝ ਗੀਤ। ਇਸ ਪ੍ਰੋਗਰਾਮ ਵਿਚ ਅਸਾਂ ਤੁਹਾਨੂੰ ਸਰਾਇਕੀ ਗੀਤ ਸੁਣਵੇ ਸਾਂ ਤੇ ਨਾਲ ਨਾਲ ਕੁਝ ਕੰਮ ਦੀਆਂ ਗੱਲਾਂ ਦੱਸੇ ਸਾਂ। ਪਹਿਲਾਂ ਗੱਲ ਕਰਦੇ ਹਾਂ ਬਚਤ ਬਾਰੇ। ਰੱਬ ਨਾ ਕਰੇ ਕੋਈ ਮੁਸ਼ਕਿਲ ਆਣ ਪਵੇ ਤਾਂ ਕੋਲੋਂ ਪੈਸੇ ਵੀ ਨਾ ਹੋਵਣ ਤਾਂ ਕਿੰਜ ਕਰੇ ਸਾਂ। ਇਸ ਵੇਲੇ ਤਾਂ ਬਚਤ ਹੀ ਕੰਮ ਆਵਦੀ ਹੈ। ਹੁਣੇ ਬਚਤ ਕਿਵੇਂ ਕਰੇ ਸਾਂ ਤੁਹਾਨੂੰ ਦੱਸਦੇ ਹਾਂ ਨਾ। ਬੈਂਕ ਵਿਚ ਬਚਤ ਖਾਤਾ ਖੁਲਵਾ ਗਿੰਨੋ, FD ਵੀ ਕਰਵਾ ਸਕਦੇ ਹੋ। ਇਹਦਾ ਵਿਆਜ ਮਿਲਦਾ ਰਹਿੰਦਾ ਹੈ ਤੇ ਫੇਰ ਨਕਦ ਰਕਮ ਕਦਹਾਂ ਵੀ ਕਢਾਈ ਜਾ ਸਕਦੀ ਹੈ। ਪੋਸਟ ਆਫਿਸ ਵਿਚ ਵੀ ਪੈਸਾ ਸੁਰੱਖਿਅਤ ਰਹਿੰਦਾ ਹੈ। ਬਚਤ ਪੱਤਰ ਵੀ ਖਰੀਦੇ ਜਾ ਸਕਦੇ ਹਨ ਤੇ ਜੀਵਨ ਬੀਮਾ ਵੀ ਬਹੁ ਵਧੀਆ ਤਰੀਕਾ ਹੈ। ਬਾਕੀ ਇੰਜੇ ਫਿਜ਼ੂਲ ਖਰਚੇ ਤੋਂ ਬਚੋ। ਬਚਤ ਦਾ ਮਕਸਦ ਇਹੀ ਹੈ ਕਿ ਕਿਸੇ ਤੋਂ ਕਰਜ਼ਾ ਨਾ ਲਹਾਣਾ ਪਵੇ ਤੇ ਬੁਢੇਪਾ ਵੀ ਸੁਖੀ ਵਸੇ। ਤੇ ਫੇਰ ਅੱਜ ਤੂੰ ਹੀ ਬਚਤ ਸ਼ੁਰੂ ਕਰੋ ਤੇ ਆਓ ਸੁਣੇਂਦੇ ਹਾਂ ਇਹ ਗੀਤ ਜੀਸ਼ਮ ਖਾਨ ਰੋਖੜੀ ਦੀ ਆਵਾਜ਼ ਵਿਚ।

ਜੀ ਤੁਸੀਂ ਜੀਸ਼ਮ ਖਾਨ ਰੋਕੜੀ ਦੀ ਆਵਾਜ਼ ਵਿਚ ਸੁਣਦੇ ਪਏ ਹਵੇ ਹੁਣ ਗੱਲ ਕਰੇਂਦੇ ਹਾਂ ਕਿਤਾਬਾਂ ਬਾਰੇ ਕਿਤਾਬਾਂ ਸਾਰਾ ਦੀ ਵਧੀਆ ਮਿੱਤਰ ਹਨ ਇਸ ਨਾਲ ਇਨਸਾਨ ਇਕੱਲਾ ਮਹਿਸੂਸ ਨਹੀਂ ਕਰੇਂਦਾ ਵੇਲਾ ਵਧੀਆ ਕਟੀਂਦਾ ਹੈ ਤੇ ਕਿਤਾਬਾਂ ਗਿਆਨ ਵੀ ਵਧੇਂਦੀਆਂ ਹਨ ਸਮੇਂ ਸਮੇਂ ਤੇ ਕਿਤਾਬਾਂ ਦੇ ਮੇਲੇ ਲੱਗਦੇ ਰਹਿੰਦੇ ਹਨ ਤੁਸਾਂ ਵੀ ਪੜ੍ਹਨ ਦਾ ਸ਼ੌਕ ਪਾਲ ਗਿਨੋ ਤੇ ਖਰੀਦ ਗਿਨੋ ਕੁਝ ਗਿਆਨ ਵਿਗਿਆਨ ਦੀਆਂ ਕਿਤਾਬਾਂ ਕਿਤਾਬਾਂ ਤੋਹਫੇ ਦੇ ਤੌਰ ਤੇ ਵੀ ਦਿੱਤੀਆਂ ਜਾ ਸਕਦੀਆਂ ਹਨ ਤੇ ਹੁਣ ਮੈਂ ਤੁਹਾਨੂੰ ਸੁਣਵੈਂਦੀ ਹਾਂ ਸੋਫੀਆ ਮਲਿਕ ਤੱਕ ਆਇਆ ਕੀ

ਗੱਲ ਕਰੇਂ ਦੇ ਹਾਂ ਸਿਹਤ ਦੀ। ਅੱਜ ਕੱਲ ਗਲੂਕੋਮਾ ਯਾਨੀ ਕਾਲਾ ਮੋਤੀਆ ਦੇ ਮਾਮਲੇ ਬਹੁ ਦੇਖਣ ਚ ਆਉਂਦੇ ਹਨ। ਇਸ ਨਾਲ ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਏ ਤੇ ਜੇ ਇਲਾਜ ਨਾ ਕੀਤਾ ਵੇ ਸੀ ਤਾਂ ਬਹੁ ਨੁਕਸਾਨ ਹੁੰਦਾ ਹੈ। ਇਸ ਲਈ ਧਿਆਨ ਦੇਵੋ ਕਿ ਅੱਖਾਂ ਅੱਗੋ ਧੁੰਦਲਾ ਆਸੀ ਕਾਲਾ ਆਸੀ ਤਾਂ ਫੌਰਨ ਡਾਕਟਰ ਕੋ ਵਿਖਾਓ ਕਿ ਗਲੂਕੋਮਾ ਤਾਂ ਕਹਿਨੀ। ਡਰੋ ਨਾ, ਇਸ ਦਾ ਇਲਾਜ ਦਵਾਈਆਂ ਨਾਲ ਵੀ ਥੀਂਦਾ ਹੈ। ਅੱਖਾਂ ਤੇ ਧਿਆਨ ਦੇਵੋ, ਅੱਖਾਂ ਹਿੰਨ ਤਾਂ ਜਹਾਨ ਹੈ। ਤੇ ਹੁਣ ਵਾਰੀ ਹੈ ਗੀਤ ਦੀ।

ਗੀਤ ਤੁਸਾਂ ਮਹਿਕ ਮਲਿਕ ਦੀ ਆਵਾਜ਼ ਵਿਚ ਸੁਣਦੇ ਪਏ ਹਾਵੇ। ਸੁਣਨ ਵਾਲਿਓ, ਬੱਚਿਆਂ ਵਾਸਤੇ ਖੇਡਾਂ ਬਹੁਤ ਜ਼ਰੂਰੀ ਹਨ, ਇਹ ਤਾਂ ਤੁਸੀਂ ਜਾਣਦੇ ਹੋ। ਕੰਪਿਊਟਰ ਗੇਮਸ ਨਹੀਂ, ਖੁੱਲੇ ਮੈਦਾਨ ਵਿਚ ਖੇਡਾਂ ਹੋਵਣ ਤਾਂ ਬੱਚਿਆਂ ਦਾ ਸਰੀਰ ਵਧੇਂਦਾ ਫੁੱਲੇਂਦਾ ਹੈ, ਉਹ ਤੰਦਰੁਸਤ ਬਣ ਸਨ, ਨਾਲ ਹੀ ਬੱਚਿਆਂ ਵਿਚ ਭਾਈਚਾਰਾ ਵਧੇਂਦਾ ਹੈ, ਸਾਂਝ ਪਵੇਂਦੀ ਹੈ। ਇਹ ਸਰੀਰ ਦੀ ਇੱਕ ਕਸਰਤ ਹੈ, ਇਸ ਲਈ ਬੱਚਿਆਂ ਨੂੰ ਖੇਡਾਂ ਵਿਚ ਹਿੱਸਾ ਜ਼ਰੂਰ ਦਵਾਵਣਾ। ਤੇ ਹੁਣ ਸੁਣਦੇ ਹਾਂ ਇੱਕ ਸਰਾਇਕੀ ਗੀਤ।

0: ਬਣਾ ਲਿਓ। ਹਰ ਬੰਦਾ ਇੱਕ ਗਾਹਕ ਏ, ਤੁਸਾਂ ਵੀ ਮੈਂ ਵੀ, ਪਰ ਗਾਹਕ ਦੇ ਤੌਰ ਤੇ ਕਦਹਾਂ ਅਸਾਂ ਠੱਗੇ ਵੀ ਜਾਂਦੇ ਹਾਂ। ਇਸ ਲਈ ਧਿਆਨ ਦੇਵੋ, ਦੁਕਾਨਦਾਰ ਤੋਂ ਚੀਜ਼ ਗਿਣਨ ਵੇਲੇ ਰਸੀਦ ਜ਼ਰੂਰ ਗਿਣਾ ਸਾਂ। ਚੀਜ਼ ਤੇ MRP ਮੁੱਲ ਲਿਖਾ ਵੇਂਦਾ, ਉਸ ਤੋਂ ਜ਼ਿਆਦਾ ਪੈਸੇ ਨਾ ਦੇਵੋ। ਚੀਜ਼ ਤੋਲ ਵਿੱਚ ਵੀ ਪੂਰੀ ਗਿਣੋ, ਮਿਲਾਵਟੀ ਚੀਜ਼ਾਂ ਤੋਂ ਬਚੋ, ਖੁੱਲੇ ਮਸਾਲੇ ਆਦਿ ਨਾ ਗਿਣ ਵੰਜੋ। ਜਿੱਥੇ ਸ਼ੱਕ ਥੀਵੇ ਉਹਦੀ ਸ਼ਿਕਾਇਤ ਕਰੋ, ਗਾਹਕ ਥੀਵਣ ਦੇ ਨਾਤੇ ਤੁਹਾਡੇ ਬਹੁ ਹੱਕ ਹਨ। ਤੇ ਹੁਣ ਪ੍ਰੋਗਰਾਮ ਦੇ ਆਖਿਰ ਚ ਸੁਣਦੇ ਹਾਂ ਇਹ ਸਰਾਇਕੀ ਗੀਤ।
1: ਮਾਮਲਾ ਮੈਂ ਆਪ ਬਿਰੰਗ ਦੀ ਸਾਂਭਲੀ, ਮੈਂ ਯਾਰੀ ਬਿਰੰਗ ਦਾ ਸਾਂਭਲਾ।

ਤੇ ਇਹ ਹੈ ਤੁਹਾਡੀ ਸੇਵਾ ਵਿਚ ਸਰਾਇਕੀ ਪ੍ਰੋਗਰਾਮ ਕੁਛ ਬਾਤਾਂ ਕੁਛ ਗੀਤ ਤੁਹਾਕੋ ਕਿੰਜ ਦਾ ਲੱਗਾ ਸਾਕੋ ਖਤ ਘਲ ਕੇ ਜ਼ਰੂਰ ਦੱਸੋ ਤੇ ਹੁਣ ਹਰਜੀਤ ਕੌਰ ਕੋ ਦੇਵੋ ਇਜਾਜ਼ਤ।

ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਝੋਕ ਮਾਹੀ ਦੀ। ਇਹ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਏ। ਸ਼ਾਮ ਦੇ 5:30 ਹੋ ਰਹੇ ਨੇ, ਪੇਸ਼ ਕਰ ਰਿਹਾ ਪ੍ਰੋਗਰਾਮ ਦੇਸ਼ ਪੰਜਾਬ।

ਦੇਸ਼ ਪੰਜਾਬ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਕਰਮਜੀਤ ਵੱਲੋਂ ਪਿਆਰ ਭਰੀ ਨਮਸਕਾਰ, ਆਦਾਬ ਅਤੇ ਸਤਿ ਸ੍ਰੀ ਅਕਾਲ। ਹਾਜ਼ਰ ਹਾਂ ਦੋਸਤੋ ਤੁਹਾਡੇ ਲਈ ਅੱਜ ਦਾ ਦੇਸ਼ ਪੰਜਾਬ ਪ੍ਰੋਗਰਾਮ ਲੈ ਕੇ। ਦੇਸ਼ ਪੰਜਾਬ ਦੇ ਜਿਹੜੇ ਸਿਲਸਿਲੇ ਤੁਹਾਡੀ ਨਜ਼ਰ ਕਰਨੇ ਨੇ ਉਨ੍ਹਾਂ ਤੋਂ ਤੁਹਾਨੂੰ ਜਾਣੂ ਕਰਵਾ ਦੇਵਾਂ। ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਾਂਗੀ ਅੱਜ ਦੀ ਗੱਲ ਹੁਣ ਤੋਂ ਥੋੜੀ ਹੀ ਦੇਰ ਬਾਅਦ। 5:40 ਤੇ ਪੰਜਾਬੀ ਨਾਟਕ ਤੁਹਾਡੀ ਨਜ਼ਰ ਕੀਤਾ ਜਾਏਗਾ ਗੱਡੀ ਦਾ ਪਹੀਆ। 6:10 ਤੇ ਸੁਗਮ ਸੰਗੀਤ ਸਿਲਸਿਲੇ ਦੇ ਤਹਿਤ ਅਸੀਂ ਗੀਤ ਸੁਣਾਂਗੇ ਤੇ ਪ੍ਰੋਗਰਾਮ ਦੇ ਅਖੀਰ ਦੇ ਵਿਚ ਤਮੰਨਾ ਸਿਲਸਿਲਾ ਤੁਹਾਡੀ ਨਜ਼ਰ ਕੀਤਾ ਜਾਏਗਾ। ਇਹ ਦੱਸਣ ਸਾਡੇ ਅੱਜ ਦੇ ਸਿਲਸਿਲੇ ਜੋ ਤੁਹਾਡੀ ਨਜ਼ਰ ਕਰਨੇ ਨੇ। ਹੁਣ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਅੱਜ ਦੀ ਗੱਲ ਦੇ ਨਾਲ। ਅੱਜ ਦੀ ਗੱਲ ਸਾਡਾ ਉਹ ਸਿਲਸਿਲਾ ਜਿਸ ਦੇ ਵਿਚ ਅਸੀਂ ਖਾਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਦੇ ਹਾਂ। ਅੱਜ ਦੇ ਦਿਨ ਦੇ ਖਾਸ ਜੋ ਇਤਿਹਾਸ ਹੁੰਦਾ ਉਸ ਦੇ ਬਾਰੇ ਤੁਹਾਡੇ ਨਾਲ ਚਰਚਾ ਕਰਦੇ ਹਾਂ ਔਰ ਤੁਹਾਡੇ ਨਾਲ ਉਸ ਦਿਨ ਦੇ ਇਤਿਹਾਸ ਦੇ ਬਾਰੇ ਚ ਜੋ ਕੁਝ ਵੀ ਖਾਸ ਹੈ ਉਸ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਦੋਸਤੋ ਅੱਜ ਹੈ ਸਾਡੀ ਅੱਜ ਦੀ ਗੱਲ ਦਾ ਵਿਸ਼ਾ ਮੁੱਖ ਖਾਦ ਪਦਾਰਥ ਆਲੂ। ਸਾਡੇ ਖਾਣ ਵਾਲੇ ਮੁੱਖ ਪਦਾਰਥਾਂ ਦੇ ਵਿਚੋਂ ਜਿਹੜੇ ਅਸੀਂ ਸਬਜ਼ੀਆਂ ਦੇ ਵਿਚ ਇਸਤੇਮਾਲ ਕਰਦੇ ਹਾਂ, ਜੋ ਅਸੀਂ ਭੋਜਨ ਖਾਂਦੇ ਹਾਂ ਉਸ ਦਾ ਮੁੱਖ ਜੋ ਕੇਂਦਰ ਹੁੰਦਾ ਹੈ ਆਲੂ ਹੁੰਦਾ ਹੈ। ਜੀ ਹਾਂ, ਮੁੱਖ ਖਾਦ ਪਦਾਰਥ ਆਲੂ। ਆਲੂ ਦਾ ਅੰਤਰਰਾਸ਼ਟਰੀ ਦਿਵਸ ਜਿਹੜਾ ਅੱਜ ਅਸੀਂ ਮਨਾ ਰਹੇ ਹਾਂ, ਜਿਹੜਾ ਕਿ ਹਰ ਸਾਲ 30 ਮਈ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਵਿਸ਼ਵ ਵਿਆਪੀ ਖੁਰਾਕ ਸੁਰੱਖਿਆ ਅਤੇ ਖੇਤੀ ਉਤੇ ਫਸਲ ਦੇ ਵੱਡੇ ਪ੍ਰਭਾਵ ਨੂੰ ਉਜਾਗਰ ਕਰਦਾ ਹੈ। ਦੋਸਤੋ, ਮੁੱਖ ਖਾਦ ਪਦਾਰਥ ਆਲੂ, ਜਿਸ ਨੂੰ ਅਸੀਂ ਹਰ ਸਬਜ਼ੀ ਦੇ ਵਿਚ ਇਸਤੇਮਾਲ ਕਰਦੇ ਹਾਂ, ਔਰ ਇਹ ਸਾਡੀ ਸਬਜ਼ੀਆਂ ਦਾ ਰਾਜਾ ਹੁੰਦਾ ਹੈ। ਕਿਉਂ? ਕਿਉਂਕਿ ਇਸ ਨੂੰ ਚਾਹੇ ਕੋਈ ਬੱਚਾ ਹੋਵੇ, ਚਾਹੇ ਕੋਈ ਜਵਾਨ ਬਜ਼ੁਰਗ ਹੋਵੇ, ਸਭ ਹੀ ਇਸ ਨੂੰ ਬਹੁਤ ਹੀ ਚਾਅ ਦੇ ਨਾਲ, ਬਹੁਤ ਹੀ ਪਿਆਰ ਦੇ

ਨਾਲ ਖਾਂਦੇ ਨੇ ਤੇ ਬਹੁਤ ਹੀ ਮਜ਼ੇਦਾਰ ਸਵਾਦ ਲੈ ਕੇ ਇਸ ਨੂੰ ਖਾਂਦੇ ਨੇ। ਸੰਯੁਕਤ ਰਾਸ਼ਟਰ ਅਤੇ ਐਫ ਏ ਓ ਦੀ ਅਗਵਾਈ ਹੇਠ 2026 ਯਾਨੀ ਕਿ ਅੱਜ ਦੇ ਇਸ ਮੁੱਖ ਦਿਨ ਦਾ ਜਿਹੜਾ ਥੀਮ ਹੈ ਉਹ ਇਹ ਥੀਮ ਹੈ ਕਿ ਜਿੱਥੇ ਆਲੂ ਉਗਦੇ ਨੇ ਉਥੇ ਰੋਜ਼ੀ ਰੋਟੀ ਵਧਦੀ ਹੈ। ਜੀ ਹਾਂ, ਇਹ ਖਾਦ ਪਦਾਰਥ ਕਿਸਾਨਾਂ ਦੇ ਲਈ ਇਕ ਮਹੱਤਵਪੂਰਨ ਆਮਦਨ ਦਾ ਸਰੋਤ ਹੈ ਅਤੇ 1 ਅਰਬ ਤੋਂ ਵੱਧ ਲੋਕਾਂ ਨੂੰ ਭੋਜਨ ਦੇਣ ਵਾਲੇ ਮਹੱਤਵਪੂਰਨ ਉਤਪਾਦ ਦੇ ਵਜੋਂ ਇਸ ਨੂੰ ਅਸੀਂ ਮਨਾਉਂਦੇ ਹਾਂ। ਅੱਜ ਦੇ ਇਸ ਦਿਨ ਦੇ ਵਿਚ ਇਸ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦਿਨ ਦੀ ਮਹੱਤਤਾ ਇਸ ਲਈ ਹੈ ਕਿਉਂਕਿ ਆਲੂ ਸਾਡੀ ਮੁੱਖ ਖੁਰਾਕ ਦਾ ਹਿੱਸਾ ਹੈ ਜਿਸ ਨੂੰ ਅਸੀਂ ਬ੍ਰੇਕਫਾਸਟ ਦੇ ਵਿਚ, ਲੰਚ ਦੇ ਵਿਚ ਤੇ ਡਿਨਰ ਦੇ ਵਿਚ, ਯਾਨੀ ਦਿਨ ਦੇ ਜੇ ਤਿੰਨੋ ਸਮੇਂ ਅਸੀਂ ਭੋਜਨ ਕਰਦੇ ਹਾਂ ਤਾਂ ਉਹਨਾਂ ਦੇ ਵਿਚ ਕਿਸੇ ਨਾ ਕਿਸੇ ਰੂਪ ਦੇ ਵਿਚ ਜ਼ਰੂਰ ਸ਼ਾਮਿਲ ਕਰਦੇ ਹਾਂ। ਚਾਹੇ ਮੁੱਖ ਭੋਜਨ ਹੋਵੇ, ਚਾਹੇ ਉਹ ਸਾਡੇ ਸਨੈਕਸ ਹੋਣ, ਛੋਟੀ ਹਲਕੀ ਫੁਲਕੀ ਭੁੱਖ ਦੇ ਲਈ ਹੋਣ, ਜਿਵੇਂ ਚਿਪਸ ਦਾ ਇਸਤੇਮਾਲ ਕਰਦੇ ਹਾਂ, ਕਈ ਤਰ੍ਹਾਂ ਦੇ ਨਮਕੀਨਾਂ ਦੇ ਰੂਪ ਦੇ ਵਿਚ ਵੀ ਅਸੀਂ ਇਸ ਨੂੰ ਖਾਂਦੇ ਹਾਂ। ਜੀ ਹਾਂ, ਪੂਰੇ ਯੂਕੇ ਦੇ ਵਿਚ ਭਾਈਚਾਰਕ ਸੰਗਠਨ ਅਤੇ ਜੈਵਿਕ ਗਾਰਡਨਰਸ ਅਤੇ ਵਿਸ਼ਵ ਪੱਧਰ ਤੇ ਜਨਵਰੀ ਅਤੇ ਫਰਵਰੀ ਵਿਚ ਸ਼ੁਰੂਆਤੀ ਸੀਜ਼ਨ ਆਲੂ ਦਿਵਸ ਦੀ ਮੇਜ਼ਬਾਨੀ ਕਰਦੇ ਨੇ ਤਾਂ ਜੋ ਬੀਜ ਜੋ ਹੈ ਆਲੂ ਵੇਚਣ ਅਤੇ ਸੁਝਾਵਾਂ ਦੀ ਅਦਲੀ ਬਦਲੀ ਕੀਤੀ ਜਾ ਸਕੇ। ਯੂਕੇ ਦੇ ਵਿਚ ਇਸ ਦਾ ਇਸਤੇਮਾਲ ਬਹੁਤ ਜ਼ਿਆਦਾ ਕੀਤਾ ਜਾਂਦਾ ਔਰ ਵੱਧ ਤੋਂ ਵੱਧ ਲੋਕ ਇਨ੍ਹਾਂ ਨੂੰ ਇਸ ਖਾਦ ਪਦਾਰਥ ਨੂੰ ਪਸੰਦ ਕਰਦੇ ਨੇ। ਰਾਸ਼ਟਰੀ ਆਲੂ ਦਿਵਸ ਕੁਝ ਦੇਸ਼ਾਂ ਦੇ ਵਿਚ, ਖਾਸ ਕਰਕੇ ਸੰਯੁਕਤ ਰਾਜ ਅਮਰੀਕਾ ਦੇ ਵਿਚ, ਪ੍ਰਸਿੱਧ ਆਲੂ ਪਕਵਾਨਾਂ ਦਾ ਆਨੰਦ ਲੈਣ ਅਤੇ ਪ੍ਰਯੋਗ ਕਰਨ ਦੇ ਲਈ ਮਨਾਇਆ ਜਾਣ ਵਾਲਾ ਇਕ ਸਥਾਨਕ ਭੋਜਨ ਦੀ ਛੁੱਟੀ ਦਾ ਦਿਨ ਹੁੰਦਾ ਹੈ। ਇਸ ਦਿਨ ਲੋਕੀ ਆਲੂ ਦੇ ਬਣੇ ਹੋਏ ਹੀ ਵੱਧ ਤੋਂ ਵੱਧ ਪਕਵਾਨ ਖਾਂਦੇ ਨੇ, ਚਾਹੇ ਉਹ ਕਿਸੇ ਵੀ ਰੂਪ ਦੇ ਵਿਚ ਹੋਣ। ਉਨ੍ਹਾਂ ਦੇ ਭੋਜਨ ਦੇ ਹਰ ਰੂਪ ਦੇ ਵਿਚ ਇਹ ਆਲੂ ਵੱਖ ਵੱਖ ਡਿਸ਼ ਦੇ ਰੂਪ ਦੇ ਵਿਚ, ਵੱਖ ਵੱਖ ਪਕਵਾਨਾਂ ਦੇ ਰੂਪ ਦੇ ਵਿਚ ਉਨ੍ਹਾਂ ਦੀ ਮੇਜ਼ ਦੇ ਉੱਤੇ ਉਪਲਬਧ ਹੁੰਦਾ ਹੈ ਅੱਜ ਦੇ ਦਿਨ। ਸੋ ਇਨ੍ਹਾਂ ਨੂੰ ਅਸੀਂ ਬੇਕ ਕਰਕੇ, ਯਾਨੀ ਬੇਕ ਕੀਤੇ ਹੋਏ, ਤਲੇ ਹੋਏ ਜਾਂ ਫਿਰ ਮੈਸ਼ ਕੀਤੇ ਹੋਏ ਇਕ ਆਲੂ ਵਧੀਆ ਸਵਾਦ ਲਿਆਉਂਦੇ ਨੇ ਅਤੇ ਇਹ ਬਹੁਤ ਸਾਰੇ ਪਕਵਾਨਾਂ ਦਾ ਹਿੱਸਾ ਵੀ ਬਣ ਜਾਂਦਾ ਹੈ। ਇਹ ਬਹੁਮੁਖੀ ਬਹੁਪੱਖੀ ਜੜਾਂ ਵਾਲੀਆਂ ਸਬਜ਼ੀਆਂ ਨਾਲ ਮਿਲ ਕੇ ਸਾਡੀ ਭੁੱਖ ਨੂੰ ਸੰਤੁਸ਼ਟ ਕਰਦਾ ਹੈ, ਚਾਹੇ ਪਾਲਕ ਹੋਵੇ, ਚਾਹੇ ਕੋਈ ਵੀ ਸਬਜ਼ੀ ਹੋਵੇ, ਸ਼ਿਮਲਾ ਮਿਰਚ ਹੋਵੇ, ਮਟਰ ਹੋਣ, ਕੁਝ ਵੀ ਹੋਵੇ, ਉਸ ਦੇ ਵਿਚ ਇਹ ਆਲੂ ਜ਼ਰੂਰ ਆਪਣੀ ਸ਼ਮੂਲੀਅਤ ਨੂੰ ਦਰਸਾ ਹੀ ਦਿੰਦਾ ਹੈ ਕਿ ਮੇਰੇ ਤੋਂ ਬਿਨਾਂ ਤੁਸੀਂ ਉਹ ਸਵਾਦ ਲੈ ਹੀ ਨਹੀਂ ਸਕਦੇ ਜੋ ਕਿਸੇ ਵੀ ਸਬਜ਼ੀ ਦੇ ਵਿਚ ਹੋਣਾ ਚਾਹੀਦਾ ਹੈ। ਯਾਨੀ ਆਲੂ ਤੋਂ ਬਿਨਾਂ ਸਾਡੀ ਸਬਜ਼ੀਆਂ ਦਾ ਉਹ ਸਵਾਦ ਸਾਨੂੰ ਆ ਹੀ ਨਹੀਂ ਸਕਦਾ। ਦੁਨੀਆਂ ਭਰ ਦੇ ਵਿਚ ਆਲੂਆਂ ਦੀਆਂ 4000 ਤੋਂ ਵੱਧ ਕਿਸਮਾਂ ਉਗਦੀਆਂ ਨੇ, ਬਲਕਿ ਇਹ ਕਈ ਰੰਗਾਂ ਅਤੇ ਆਕਾਰਾਂ ਵਿਚ ਵੀ ਉਗਦੀਆਂ ਨੇ। ਸਟਾਰਚੀ ਕਾਰਬੋਹਾਈਡਰੇਟਸ, ਬਿਨਾਂ ਚਰਬੀ ਜਾਂ ਕੋਲੈਸਟਰੋਲ ਦੇ ਆਲੂਏ ਅਤੇ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਦੇ ਨਾਲ ਭਰਪੂਰ ਹੁੰਦਾ ਇਹ ਸਾਡਾ ਗੋਲ ਗੋਲ ਆਲੂ, ਜੋ ਵੱਖ ਵੱਖ ਰੰਗਾਂ, ਵੱਖ ਵੱਖ ਆਕਾਰਾਂ ਦੇ ਵਿਚ ਵੱਖ ਵੱਖ ਥਾਵਾਂ ਤੇ ਉਗਾਇਆ ਜਾਂਦਾ ਹੈ। ਦੋਸਤੋ, ਆਲੂਆਂ ਦਾ ਇਸਤੇਮਾਲ ਅਸੀਂ ਚਿਪਸ, ਬੇਕਡ ਰੂਪ ਦੇ ਵਿਚ ਫਰਾਈਡ ਕਰਕੇ ਖਾਣਾ ਸਾਨੂੰ ਸਭ ਨੂੰ ਪਸੰਦ ਹੁੰਦਾ ਏ ਤੇ ਇਸ ਨੂੰ ਅਸੀਂ ਸਟਾਰਟਡ ਸਨੈਕਸ ਦੇ ਰੂਪ ਦੇ ਵਿਚ ਵੀ ਇਸਤੇਮਾਲ ਕਰਦੇ ਹਾਂ। ਫਰੈਂਚ ਫਰਾਈਜ ਬਈ ਕਿਹਦੇ ਫੇਵਰੇਟ ਨਹੀਂ ਹੋ ਸਕਦੇ, ਤਾਂ ਤੁਸੀਂ ਵੀ ਜਾਣਦੇ ਹੋ ਕਿ ਹਰ ਕੋਈ ਇਨ੍ਹਾਂ ਆਲੂ ਦੇ ਚਿਪਸ ਤੇ ਫਰੈਂਚ ਫਰਾਈਜ਼ ਦਾ ਬਹੁਤ ਹੀ ਜ਼ਿਆਦਾ ਦੀਵਾਨਾ ਹੁੰਦਾ ਹੈ। ਔਰ ਸ਼ੁਰੂਆਤ ਦੇ ਵਿਚ ਜੇਕਰ ਸਾਨੂੰ ਹਲਕੀ ਫੁਲਕੀ ਭੁੱਖ ਲੱਗੀ ਹੈ ਤਾਂ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਚਿਪਸ ਮਿਲ ਜਾਣ ਖਾਣ ਦੇ ਲਈ, ਉਹ ਆਲੂ ਦੇ ਬਣੇ ਹੋਏ ਹੁੰਦੇ ਨੇ ਤੇ ਨਾਲ ਹੀ ਨਾਲ ਜੇ ਸਾਨੂੰ ਫਰਾਈਡ ਕੀਤੇ ਹੋਏ ਫਰੈਂਚ ਫਰਾਈਜ਼ ਮਿਲ ਜਾਣ ਜਿਨ੍ਹਾਂ ਨੂੰ ਅਸੀਂ ਤਲ ਕੇ ਖਾਂਦੇ ਹਾਂ, ਵੱਖ ਵੱਖ ਸ਼ੇਪਾਂ ਦੇ ਵਿਚ ਖਾਂਦੇ ਹਾਂ, ਉਨ੍ਹਾਂ ਨੂੰ ਅਸੀਂ ਖਾ ਕੇ ਆਪਣੀ ਭੁੱਖ ਨੂੰ ਥੋੜਾ ਜਿਹਾ ਆਰਾਮ ਦੇ ਦਿੰਦੇ ਹਾਂ। ਜੀ ਹਾਂ, ਰਾਸ਼ਟਰੀ ਆਲੂ ਦਿਵਸ ਮਨਾਉਣ ਦਾ ਇਤਿਹਾਸ ਦੋਸਤੋ ਸਨ 2006 ਤੋਂ ਭਾਰਤ ਦੇ ਵਿਚ ਸ਼ੁਰੂ ਹੋਇਆ ਸੀ ਤੇ ਇਸ ਨੂੰ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਆਲੂ ਦੀਆਂ ਖਾਸ ਕਰ ਡਿਸ਼ਿਜ਼ ਬਣਾਈਆਂ ਜਾਂਦੀਆਂ ਨੇ, ਆਲੂ ਦੇ ਵੱਧ ਤੋਂ ਵੱਧ ਪਕਵਾਨ ਬਣਾਏ ਜਾਂਦੇ ਨੇ, ਆਲੂ ਦੇ ਸਵਾਦ ਨੂੰ ਮਾਨਣ ਦਾ ਆਨੰਦ ਲਿਆ ਜਾਂਦਾ ਹੈ। ਆਲੂਆਂ ਨੇ ਸਾਡੀ ਰਸੋਈ ਦੇ ਵਿਚ ਇਕ ਮਹੱਤਵਪੂਰਨ ਦੋਸਤੋ ਭੂਮਿਕਾ ਨਿਭਾਈ ਹੈ ਤੇ ਸੁਆਦੀ ਪਕਵਾਨਾਂ ਦੇ ਲਈ ਬੇਅੰਤ ਸੰਭਾਵਨਾਵਾਂ ਵੀ ਪ੍ਰਦਾਨ ਕੀਤੀਆਂ ਨੇ। ਕਲਾਸਿਕ ਮੈਸ਼ ਕੀਤੇ ਹੋਏ ਆਲੂ ਤੋਂ ਲੈ ਕੇ ਨਵੀਨਤਾਕਾਰੀ ਮਿੱਠੇ ਆਲੂਆਂ ਦੀ ਮਿਠਾਈ ਤੱਕ ਆਲੂ ਰਸੋਈ ਅਤੇ ਪਾਕ ਕਲਾ ਦੇ ਵਿਚ ਰਚਨਾਤਮਕਤਾ ਨੂੰ ਪ੍ਰੇਰਿਤ ਕਰਦਾ ਹੈ। ਖਾਸ ਕਰ ਜੇਕਰ ਅਸੀਂ ਕਈ ਇਹੋ ਜਿਹੇ

ਉਹ ਵੀ ਦੇਖਦੇ ਹਾਂ ਕਿ ਇਹੋ ਜਿਹੇ ਪ੍ਰੋਗਰਾਮਾਂ ਨੂੰ ਅਸੀਂ ਜਦੋਂ ਦੇਖਦੇ ਹਾਂ ਜਿਨ੍ਹਾਂ ਵਿਚ ਖਾਸ ਕੋਈ ਡਿਸ਼ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਵਿਚ ਜਿਹੜੀ ਮੁੱਖ ਡਿਸ਼ ਜਿਹੜੀ ਬਣਾਈ ਜਾਂਦੀ ਹੈ ਉਹ ਚ ਆਲੂ ਨੂੰ ਹੀ ਵੱਧ ਤੋਂ ਵੱਧ ਇਸਤੇਮਾਲ ਕਰਕੇ ਬਣਾਇਆ ਜਾਂਦਾ ਹੈ। ਸੋ ਦੋਸਤੋ, ਇਹ ਆਲੂ ਦਾ ਇਸਤੇਮਾਲ ਅਸੀਂ ਤਕਰੀਬਨ ਹਰ ਸਬਜ਼ੀ ਨਾਲ ਕਰਦੇ ਹਾਂ ਤੇ ਆਲੂਆਂ ਦੇ ਬਣੇ ਹੋਏ ਪਰੌਂਠੇ ਤਾਂ ਪੂਰੇ ਵਿਸ਼ਵ ਦੇ ਵਿਚ ਪ੍ਰਸਿੱਧ ਨੇ। ਆਲੂਆਂ ਦੀ ਖੇਤੀ ਅਤੇ ਮੁੱਲ ਲੜੀ ਦੇ ਵਿਕਾਸ ਨੂੰ ਅੱਗੇ ਕਰਦਿਆਂ ਅਸੀਂ ਵਧਾ ਕੇ ਇਸ ਫਸਲ ਨੂੰ ਗਰੀਬੀ ਘਟਾਉਣ ਅਤੇ ਲਚਕੀਨੇਪਨ ਤੇ ਵਧੇਰੇ ਸੰਮਿਲਿਤ ਅਤੇ ਟਿਕਾਊ ਖੇਤੀਬਾੜੀ ਪ੍ਰਣਾਲੀਆਂ ਦੇ ਵਿਚ ਆਲੂ ਦੀ ਫਸਲ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। 2026 ਦੇ ਵਿਚ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਆਲੂ ਉਤਪਾਦਕ ਦੇਸ਼ ਹੋਵੇਗਾ, ਜਿਸ ਦੇ ਕੋਲ ਕੁੱਲ ਉਤਪਾਦਨ ਦੇ ਰਿਕਾਰਡ ਪੱਧਰ ਦੀ ਪਹੁੰਚਣ ਦੀ ਉਮੀਦ ਹੈ। ਯਾਨੀ ਕਿ ਸਾਰੇ ਰਿਕਾਰਡ ਤੋੜ ਦੇਵੇਗਾ 2026 ਦੇ ਵਿਚ ਜਿਹੜਾ ਉਤਪਾਦਨ ਆਲੂਆਂ ਦਾ ਭਾਰਤ ਦੇ ਵਿਚ ਹੋਵੇਗਾ। ਯਾਨੀ ਕਿ 61 ਮਿਲੀਅਨ ਟਨ ਅਤੇ 3% ਸਲਾਨਾ ਵਾਧਾ ਜਿਹੜਾ ਹੈ ਉਹ ਹੋਣ ਦੀ ਪੂਰੀ ਉਮੀਦ ਹੈ। ਦੋਸਤੋ, ਜੇਕਰ ਅਸੀਂ ਗੱਲ ਕਰੀਏ ਰੁਪਏ ਆਲੂ 7 ਤੋਂ ਲੈ ਕੇ 13 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਿਚਕਾਰ ਵਿਕਦਾ ਹੈ ਔਰ ਇਸ ਦੀ ਕੀਮਤ ਹਰ ਇਕ ਵਿਅਕਤੀ ਦੀ ਜੇਬ ਦੇ ਵਿਚਕਾਰ ਜੇਬ ਦੇ ਹੀ ਅੰਦਰ ਆ ਜਾਂਦੀ ਹੈ। ਮਤਲਬ ਕਦੇ ਕਦੇ ਤਾਂ ਇਸ ਦੇ ਵਿਚ ਬਹੁਤ ਉਛਾਲ ਆਉਂਦਾ ਤੇ ਕਦੇ ਕਦੇ ਇਸ ਨੂੰ ਅਸੀਂ ਇਕ ਖਜ਼ਾਨੇ ਤਰ੍ਹਾਂ ਜੋੜ ਜੋੜ ਕੇ ਇਕੱਠਾ ਕਰ ਕਰਕੇ ਰੱਖਦੇ ਹਾਂ, ਕਿਉਂਕਿ ਕਦੇ ਕੋਈ ਹੋਰ ਸਬਜ਼ੀ ਨਹੀਂ ਤਾਂ ਆਲੂਆਂ ਦੇ ਨਾਲ ਹੀ ਅਸੀਂ ਆਪਣੀ ਭੁੱਖ ਨੂੰ ਸੰਤੁਸ਼ਟ ਕਰ ਸਕਦੇ ਹਾਂ। ਆਲੂ ਦੁਨੀਆਂ ਭਰ ਦੇ ਵਿਚ ਸਭ ਤੋਂ ਪ੍ਰਸਿੱਧ ਅਤੇ ਬਹੁ ਮੁਖੀ ਮੁੱਖ ਭੋਜਨ ਪਦਾਰਥਾਂ ਦੇ ਵਿਚੋਂ ਇਕ ਹੈ ਤੇ ਇਸ ਦੇ ਪਾਲਣ ਪੋਸ਼ਣ ਅਤੇ ਸਿਹਤ ਲਾਭ ਬੇਸ਼ੁਮਾਰ ਨੇ, ਜਿਨ੍ਹਾਂ ਦੇ ਵਿਚੋਂ ਕਾਰਬੋਹਾਈਡਰੇਟ ਜੋ ਊਰਜਾ ਦਾ ਮੁੱਖ ਸਰੋਤ ਹੈ, ਵਿਟਾਮਿਨ ਸੀ, B6 ਅਤੇ ਪੋਟਾਸ਼ੀਅਮ ਕਈ ਹੋਰ ਬਹੁਤ ਸਾਰੇ ਤੱਤ ਵੀ ਮੌਜੂਦ ਨੇ। ਸਾਡੀ ਚਮੜੀ ਦੇ ਲਈ ਆਲੂ ਦੇ ਰਸ ਦੀ ਵਰਤੋਂ ਕਰਨ ਨਾਲ ਅਸੀਂ ਇਸ ਦੀ ਚਮਕ ਅਤੇ ਹੋਰ ਕਈ ਘਰੇਲੂ ਉਪਾਵਾਂ ਦੇ ਰੂਪ ਦੇ ਵਿਚ ਵੀ ਇਸ ਦਾ ਇਸਤੇਮਾਲ ਕਰਦੇ ਹਾਂ। ਬੜੇ ਕੰਮ ਦਾ ਏ ਆਲੂ। ਅਸੀਂ ਆਲੂ ਨਾਸ਼ਤੇ ਦੇ ਵਿਚ, ਮੁੱਖ ਭੋਜਨ ਦੇ ਵਿਚ, ਰਾਤ ਨੂੰ ਖਾਣ ਵਾਲੀਆਂ ਸਬਜ਼ੀਆਂ ਦੇ ਵਿਚ ਜ਼ਰੂਰ ਇਸਤੇਮਾਲ ਕਰਦੇ ਹਾਂ, ਜਿਸ ਨਾਲ ਇਸ ਦੇ ਬਹੁਤ ਸਾਰੇ ਗੁਣਾਂ ਅਤੇ ਖੁਰਾਕੀ ਤੱਤਾਂ ਨੂੰ ਇਸਤੇਮਾਲ ਕਰਕੇ ਆਪਣੀ ਖੁਰਾਕ ਦਾ ਅਸੀਂ ਇਸ ਨੂੰ ਹਿੱਸਾ ਬਣਾਉਂਦੇ ਹਾਂ। ਸੋ ਦੋਸਤੋ, ਜੇ ਅਸੀਂ ਅੱਜ ਦੀ ਗੱਲ ਦਾ ਸਿੱਟਾ ਕੱਢੀਏ ਤਾਂ ਸਿੱਟਾ ਇਹ ਨਿਕਲਦਾ ਹੈ ਕਿ ਮੁੱਖ ਖਾਦ ਪਦਾਰਥ ਆਲੂ ਜੋ ਹੈ ਸਾਡੇ ਖੁਰਾਕ ਦਾ ਹੀਰੋ ਹੈ। ਜਿਵੇਂ ਅਸੀਂ ਜੋ ਵੀ ਭੋਜਨ ਤਿਆਰ ਕਰਦੇ ਹਾਂ ਉਸ ਦੇ ਵਿਚ ਜਿਹੜਾ ਆਲੂ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿਚ ਜ਼ਰੂਰ ਮੌਜੂਦ ਹੁੰਦਾ ਹੈ ਤੇ ਅੱਜ ਦੇ ਇਸ ਦਿਵਸ ਦੇ ਉੱਤੇ ਆਲੂਆਂ ਦੀ ਇਹ ਮਹਾਨਤਾ ਅਤੇ ਆਲੂਆਂ ਦੇ ਜਿਹੜੇ ਗੁਣ ਨੇ, ਮੈਨੂੰ ਲੱਗਦਾ ਹੈ ਕਿ ਆਲੂ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ, ਉਸ ਤੋਂ ਤੁਹਾਡਾ ਵੀ ਜ਼ਰੂਰ ਇਸ ਵੇਲੇ ਆਲੂ ਖਾਣ ਨੂੰ ਮਨ ਕਰ ਰਿਹਾ ਹੋਣਾ। ਮੇਰਾ ਤਾਂ ਨਹੀਂ ਕਰ ਰਿਹਾ ਕਿਉਂਕਿ ਮੈਂ ਪ੍ਰੋਗਰਾਮ ਕਰ ਰਹੀ ਹਾਂ ਇਸ ਵੇਲੇ, ਲੇਕਿਨ ਘਰ ਜਾ ਕੇ ਜ਼ਰੂਰ ਇਸ ਦਿਵਸ ਨੂੰ ਸੈਲੀਬ੍ਰੇਟ ਕਰਾਂਗੀ। ਤੁਸੀਂ ਵੀ ਸੈਲੀਬ੍ਰੇਟ ਕਰੋ, ਇੰਜੋਏ ਕਰੋ ਆਲੂ ਨਾਲ ਬਣੀਆਂ ਹੋਈਆਂ ਡਿਸ਼ਿਜ਼ ਨੂੰ, ਆਲੂ ਨਾਲ ਬਣੇ ਹੋਏ ਪਕਵਾਨਾਂ ਨੂੰ। ਸੋ ਹੁਣ ਵੱਧਦੇ ਹਾਂ ਸਾਡੇ ਅਗਲੇ ਸਿਲਸਿਲੇ ਦੇ ਵੱਲ। ਪੇਸ਼ ਕਰ ਰਹੀ ਹਾਂ ਤੁਹਾਡੇ ਲਈ ਨਾਟਕ ਗੱਡੀ ਦਾ ਪਹੀਆ। ਆਓ ਸੁਣਦੇ ਹਾਂ।

0: ਦੇਖ ਰਹੇ ਹੋ ਸਰ
1: ਕੀ
0: ਇਹੀ ਇਹ ਪੋਸਟਰ ਰੰਗ ਬਿਰੰਗੀਆਂ ਝੰਡੀਆਂ ਹਰ ਥਾਂ ਭਰ ਦਿੱਤੀ ਹੈ ਹਰ ਸਾਲ ਹੀ ਏਦਾਂ ਕਰਦੇ ਨੇ ਜਾਂ ਇਸ ਵਾਰ ਹੀ ਇੰਨੀ ਤਿਆਰੀ ਕਰ ਰਹੇ ਨੇ
1: ਤੂੰ ਸਭ ਵੀ ਇਹ ਤਾਂ ਹਰੇਕ ਸਾਲ ਹੀ ਹੁੰਦਾ ਰਿਪਬਲਿਕ ਡੇ ਸਾਡਾ ਨੈਸ਼ਨਲ ਫੈਸਟੀਵਲ ਹੈ ਬਾਈ ਮਨਾਵਾਂਗੇ ਨਹੀਂ ਤੂੰ ਤਾਂ ਨਾਲ ਮਨਾਉਣਾ ਬਣਦਾ ਬਾਈ
2: ਗੀਤਾ ਜੀ ਇਹ ਤੁਹਾਡਾ ਛੋਟਾ ਜਿਹਾ ਸ਼ਹਿਰ ਨਹੀਂ ਹੈ ਮੈਡਮ ਜੀ ਹੁਣ ਤੁਹਾਡੀ ਪੋਸਟਿੰਗ ਇਸ ਵੱਡੇ ਸ਼ਹਿਰ ਚ ਹੋ ਚੁੱਕੀ ਹੈ ਸਮਾਲ ਟਾਊਨ ਮੈਂਟੈਲਿਟੀ ਚੋਂ ਨਿਕਲੋ ਮੈਡਮ ਇਹ ਤੁਹਾਡਾ ਪਹਿਲਾ ਰਿਪਬਲਿਕ ਡੇ ਹੈ ਇਸ ਸ਼ਹਿਰ ਚ ਬਸ ਦੇਖਦੇ ਜਾਓ 22-23 ਜਨਵਰੀ ਤੱਕ ਤਾਂ ਪੂਰਾ ਸ਼ਹਿਰ ਭਰ ਜਾਏਗਾ

0: ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਵਾਲੇ ਪੋਸਟਰਾਂ ਨਾਲ।
1: ਵਿਕਰਮ, ਤੁਹਾਨੂੰ ਨਹੀਂ ਲੱਗਦਾ ਕਿ ਇਹ ਸਭ ਵਕਤ ਤੇ ਪੈਸੇ ਦੀ ਬਰਬਾਦੀ ਹੈ?
0: ਬਰਬਾਦੀ? ਦੇਖ ਲੋ ਸਰ, ਗੀਤਾ ਮੈਡਮ ਨੂੰ ਇਹ ਰਿਪਬਲਿਕ ਡੇ ਸੈਲੀਬ੍ਰੇਸ਼ਨ ਵਕਤ ਤੇ ਪੈਸੇ ਦੀ ਬਰਬਾਦੀ ਲੱਗ ਰਹੀ ਹੈ।
1: ਤੇ ਹੋਰ ਕੀ, ਐਸਾ ਕਿਹੜਾ ਤੀਰ ਮਾਰ ਲਿਆ ਸੀ? ਰਿਪਬਲਿਕ ਡੇ ਸੈਲੀਬ੍ਰੇਸ਼ਨ ਘੱਟ ਤੇ ਸ਼ੋ ਆਫ ਦਾ ਵੱਡਾ ਸਾਰਾ ਇਵੈਂਟ ਜ਼ਿਆਦਾ ਲੱਗਦਾ।
0: ਮੈਡਮ ਜੀ, ਇਹ ਰਾਸ਼ਟਰੀ ਤਿਉਹਾਰ ਹੈ ਸਾਡਾ। ਬਰਥਡੇ ਮਨਾਉਂਦੇ ਹੋ ਕਿ ਨਹੀਂ? ਵਿਆਹ ਦੀ ਸਾਲਗਿਰਾ ਮਨਾਉਂਦੇ ਹੋ ਕਿ ਨਹੀਂ? ਇਸ ਸ਼ਹਿਰ ਚ ਆਪਣੀ ਪੋਸਟਿੰਗ ਤੇ ਖੁਸ਼ ਹੋ ਕੇ ਤੁਸੀਂ ਗ੍ਰੈਂਡ ਪਾਰਟੀ ਦਿੱਤੀ ਸੀ ਕਿ ਨਹੀਂ? ਸਾਹਿਬ ਹੋਰਾਂ ਨੇ ਨਵੀਂ ਕਾਰ ਖਰੀਦਣ ਤੇ ਸੈਲੀਬ੍ਰੇਟ ਕੀਤਾ ਕਿ ਨਹੀਂ? ਹੁਣ ਜੇ ਰਿਪਬਲਿਕ ਡੇ ਸੈਲੀਬ੍ਰੇਸ਼ਨ ਬਰਬਾਦੀ ਹੈ, ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਬਰਬਾਦੀ ਹੈ, ਤਾਂ ਮੈਡਮ ਬਾਕੀ ਤਾਂ ਸਭ ਮਹਾ ਬਰਬਾਦੀ ਹੋਈ।
2: ਵਿਕਰਮ, ਚਾਲੀ ਤਾਂ ਕਹਿੰਦੇ ਬਈ।
0: ਜੀ ਸਰ। ਬਈ ਜੱਗੀ ਭਾ।
3: ਜੀ ਸਰ ਜੀ, 3 ਕੱਪ ਚਾਹ, ਦੁੱਧ ਜ਼ਿਆਦਾ, ਪਤੀ ਘੱਟ ਤੇ ਨਾਲ ਕੀ ਭੇਜਣਾ ਜੀ?
1: ਮੇਰੇ ਲਈ ਇੱਕ ਬ੍ਰੈਡ ਪਕੌੜਾ ਵੀ। ਸਰ, ਤੁਸੀਂ ਕੁਛ ਲਓਗੇ ਨਾਲ?
0: ਬਈ ਜੱਗੀ ਭਾ, ਨੋਟ ਕਰ ਲੈ, ਸਾਹਿਬ ਜੀ ਨੇ ਛੱਡ ਦਿੱਤਾ ਸਾਰਾ ਕੁਛ।
3: ਐਸਾ ਜ਼ੁਲਮ ਨਾ ਕਰੋ ਸਰਕਾਰ।
0: ਹਜ਼ਾਰ ਵਾਰੀ ਸਮਝਾਇਆ ਇਹਨਾਂ ਨੂੰ ਕਿ ਡਾਕਟਰ ਕੋਲ ਨਾ ਜਾਇਓ, ਨਾ ਜਾਇਓ। ਹੁਣ ਲੈ ਲੋ ਮਜ਼ੇ, ਸਾਰਾ ਕੁਝ ਬੰਦ ਕਰਵਾ ਦਿੱਤਾ ਨਾ ਉਹਨੇ।
3: ਮਤਲਬ ਕਾਂਡ ਹੋ ਗਿਆ।
0: ਹੋਰ ਕੀ ਹੋ ਗਿਆ ਇਹਨਾਂ ਦਾ? ਹੈਪੀ ਰਿਪਬਲਿਕ ਡੇ। ਜੱਗੀ ਭਾ, ਸਾਡੀ ਚਾਹ ਨਾਰਮਲ ਚੀਨੀ ਵਾਲੀ ਤੇ ਸਾਹਿਬ ਹੋਰਾਂ ਦੀ ਬਿਨਾ ਮਲਾਈ, ਬਿਨਾ ਚੀਨੀ ਤੇ ਬਿਨਾ ਦੁੱਧ ਵਾਲੀ।
4: ਦੁੱਧ ਵੀ ਮਜ਼ਾ ਨਹੀਂ ਕੀਤਾ ਬਈ ਡਾਕਟਰ ਨੇ। ਬਈ ਜੱਗੀ ਭਾ, ਦੁੱਧ ਵੀ ਪਾ ਦੇ ਤੇ ਚੀਨੀ ਵੀ, ਪਰ ਇਹਨਾਂ ਨਾਲੋਂ 2 ਚੂੰਡੀਆਂ ਘੱਟ।
3: ਸਮਝ ਗਿਆ ਸਾਹਿਬ ਜੀ, ਮੇਰੀ ਮੰਨੋ ਨਾ, ਤੁਸੀਂ ਛੱਡ ਹੀ ਦਿਓ।
4: ਬਈ ਤੂੰ ਵੀ ਆਪਣੇ ਗਾਹਕ ਨੂੰ ਆਪ ਹੀ ਭਜਾ ਰਿਹਾ।
3: ਓ, ਮੈਂ ਤੁਹਾਨੂੰ ਥੋੜਾ ਭਜਾ ਰਿਹਾ ਸਾਹਿਬ ਜੀ? ਆ ਜਿਹੜਾ ਤੁਹਾਨੂੰ ਮੇਰੀ ਦੁਕਾਨ ਤੋਂ ਦੂਰ ਕਰ ਰਿਹਾ, ਮੈਂ ਤਾਂ ਉਸ ਡਾਕਟਰ ਨੂੰ ਛੱਡਣ ਨੂੰ ਕਹਿ ਰਿਹਾ। ਆ ਜਿਹੜਾ ਤੁਹਾਨੂੰ ਚਾਹ ਪਕੌੜਿਆਂ ਤੋਂ ਮਨਾ ਕੀਤਾ ਜਿਹਨੇ।
2: ਬਿਸਕੁਟਾਂ ਦਾ ਇੱਕ ਪੈਕਟ ਦੇ ਜੱਗੀ ਭਾ।
5: ਉਹ 4 ਕੱਪ ਚਾਹ ਸਾਡੇ ਵੀ, ਚੰਗੀ ਤਰ੍ਹਾਂ ਕਾੜ ਕੇ ਜੱਗੀ ਭਾ।
3: ਲਓ ਜੀ, ਗਰਮਾ ਗਰਮ ਚਾਹ। ਵਿਕਰਮ ਸਰ, ਆ ਤੁਹਾਡੇ ਵਾਲੀ, ਤੇ ਆ ਤੁਹਾਡੀ ਵੱਡੇ ਸਾਹਿਬ ਜੀ, ਤੇ ਆ ਤੁਹਾਡੀ, ਤਾਂ ਤੁਹਾਡਾ ਬ੍ਰੈਡ ਪਕੌੜਾ ਮੈਡਮ ਜੀ। ਵੈਸੇ ਉਹਨੂੰ ਤਿਆਰ ਹੋਣ ਚ ਨਾ 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਸੀ।
1: ਕਿਨੂੰ?
0: ਬ੍ਰੈਡ ਪਕੌੜੇ ਨੂੰ, ਜਿਹੜਾ ਤੁਹਾਡੇ ਹੱਥ ਚ ਹੈ। ਸਾਡਾ ਜੱਗੀ ਭਾ ਪ੍ਰਾਚੀਨ ਪਕੌੜੇ ਵੇਚਦਾ।
3: ਓ, ਕਿਉਂ ਮੈਡਮ ਜੀ ਨੂੰ ਡਰਾਨੇ ਹੋ ਮਹਾਰਾਜ? ਖਾਓ ਮੈਡਮ ਜੀ, ਓ ਖਾਓ ਮੈਡਮ, ਉਹ ਐਵੇਂ ਪਲਟਾ ਪਲਟਾ ਕੇ ਨਾ ਦੇਖੋ, ਬ੍ਰੈਡ ਪਕੌੜਾ ਬਿਲਕੁਲ ਤਾਜ਼ਾ। ਮੈਂ ਤਾਂ ਸਾਡੇ ਸੰਵਿਧਾਨ ਬਾਰੇ ਗੱਲ ਕਰ ਰਿਹਾ ਸੀ।
1: ਸੰਵਿਧਾਨ?
3: ਜੀ ਮੈਡਮ ਜੀ, 2 ਸਾਲ 11 ਮਹੀਨੇ ਤੇ 18 ਦਿਨਾਂ ਚ ਤਿਆਰ ਹੋਇਆ ਸੀ ਆਪਣਾ ਸੰਵਿਧਾਨ।
0: ਕਿਆ ਬਾਤ ਹੈ ਜੱਗੀ ਭਾ, ਰੱਟ ਕੇ ਰੱਖਿਆ ਹੋਇਆ ਹੈ।
3: ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ, ਆਪਣੇ ਦੇਸ਼ ਦੀ ਗੱਲ ਹੈ, ਇੰਨਾ ਤਾਂ ਯਾਦ ਰੱਖਣਾ ਹੀ ਚਾਹੀਦਾ ਹੈ ਕਿ ਨਹੀਂ? 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਇਸੇ ਦਿਨ ਸਾਡਾ ਦੇਸ਼ ਪੂਰਨ ਗਣਤੰਤਰ ਦੇਸ਼ ਘੋਸ਼ਿਤ ਹੋਇਆ ਸੀ। ਉਹ ਕੀ ਕਹਿੰਦੇ ਆ, ਆ ਸੰਪੂਰਨ ਗਣਤਾਂਤਰਿਕ ਦੇਸ਼ ਬੜੀ ਮਿਹਨਤ ਕਰਕੇ ਬਣਾਇਆ ਸੀ ਸੰਵਿਧਾਨ। ਦੁਨੀਆਂ ਭਰ ਦੇ ਦੂਜੇ ਦੇਸ਼ਾਂ ਦੇ ਸੰਵਿਧਾਨਾਂ ਦੀਆਂ ਜਿੰਨੀਆਂ ਚੰਗੀਆਂ ਚੰਗੀਆਂ ਗੱਲਾਂ ਸੀ, ਉਹ ਸਾਰੀਆਂ ਸਾਡੇ ਵਾਲੇ ਵਿੱਚ ਹੀ ਨੇ। ਸਾਡੇ ਅਧਿਕਾਰ ਕੀ ਨੇ, ਸਭ ਕੁਝ ਲਿਖਿਆ ਹੋਇਆ ਸੰਵਿਧਾਨ ਚ। ਸਾਡੇ ਫਰਜ਼ ਕੀ ਨੇ, ਇਹ ਵੀ ਲਿਖਿਆ ਹੋਇਆ। ਮਤਲਬ ਦੇਸ਼ ਕਿਵੇਂ ਚੱਲੇ, ਕਿੱਧਰ ਨੂੰ ਚੱਲੇ। ਮੈਂ ਤਾਂ ਕਹਿੰਦਾ ਜੀ, ਸਾਡਾ ਗ੍ਰੰਥ ਹੈ, ਦੇਸ਼ ਦਾ ਸਭ ਤੋਂ ਵੱਡਾ ਭਰੋਸਾ ਇਹੀ ਹੈ ਮੈਡਮ ਜੀ। ਅੰਬੇਦਕਰ ਬਾਬਾ ਜੀ ਪ੍ਰਧਾਨ ਸੀ ਸੰਵਿਧਾਨ ਬਣਾਉਣ ਵਾਲੀ ਕਮੇਟੀ ਦੇ।
0: ਇਹ ਹੈ ਸਾਡੇ ਜੱਗੀ ਭਾ ਦੀ ਅਸਲੀ ਪਹਿਚਾਣ। ਦੇਖਿਆ ਮੈਡਮ ਜੀ, ਜੱਗੀ ਭਾ ਦੇ ਗਿਆਨ ਨੂੰ ਛਾ ਗਿਆ ਜੱਗੀ ਭਾ ਤੂੰ।
3: ਕੀ ਤੁਸੀਂ ਵਿਕਰਮ ਬਾਬੂ ਜੀ, ਸਾਨੂੰ ਗਿਆਨ ਕਿੱਥੇ?
0: ਉਹ ਜੱਗੀ ਭਾ, ਉਹ ਕਦੀ ਕਦੀ ਮੇਰੀ ਗੱਲ ਵੀ ਮੰਨ ਲਿਆ ਕਰ, ਵਿਦਵਾਨ ਤਾਂ ਤੂੰ ਹੈਗਾ।
3: ਦੇਖੋ ਜੀ, ਆਪਾਂ ਹੈਗੇ ਹਿੰਦੁਸਤਾਨੀ, ਸਾਨੂੰ ਹਿੰਦੁਸਤਾਨੀ ਰਹਿਣ ਦਿਓ। ਆਹ ਦੇਖੋ ਕੀ ਲਿਖਿਆ, ਜੱਗੀ ਹਿੰਦੁਸਤਾਨੀ ਦੀ ਚਾਹ ਦੀ ਦੁਕਾਨ।
4: ਬਈ ਜੱਗੀ, ਆਹ ਗੱਲ ਤਾਂ ਤੂੰ 16 ਆਨੇ ਸੱਚ ਕਹੀ ਹੈ।
3: ਤੇ ਮੈਡਮ ਜੀ, ਗਣਤੰਤਰ ਦਿਵਸ ਤੇ ਸੁਤੰਤਰਤਾ ਦਿਵਸ ਜ਼ੋਰ ਸ਼ੋਰ ਨਾਲ ਮਨਾਉਣਾ ਚਾਹੀਦਾ ਹੈ।

0: ਬਿਕਰਮ ਬਾਬੂ ਜੀ ਠੀਕ ਕਹਿ ਰਹੇ ਨੇ, ਗਣਤੰਤਰ ਦਿਵਸ ਸਾਡੀ ਪਛਾਣ ਦਾ ਦਿਨ ਹੈ। ਇਸੇ ਦਿਨ ਤਾਂ ਤੈਅ ਹੋਇਆ ਸੀ ਕਿ ਅਸੀਂ ਇਸ ਦੇਸ਼ ਦੇ ਰੂਪ ਚ ਕਿੱਧਰ ਜਾਵਾਂਗੇ, ਕੀ ਸੋਚਾਂਗੇ, ਕੀ ਕਰਾਂਗੇ। ਵੱਡੇ ਸਾਹਿਬ ਜੀ ਇੱਧਰ ਨਾ ਥੁੱਕਣਾ ਪਾਣ, ਉਹ ਡਸਟਬਿਨ ਹੈਗਾ ਬੇਚਾਰਾ ਆਪਣੀ ਬੋਡੀ ਤੇ ਲੇਕੇ ਖਲੋਤਾ, ਮੈਨੂੰ ਇਸਤੇਮਾਲ ਕਰੋ, ਜਰਾ ਮਿਲ ਕੇ ਆਓ ਜਾ ਕੇ, ਚਾਰ ਕਦਮਾਂ ਤੇ ਹੈਗਾ ਬੇਚਾਰਾ।
1: ਠੀਕ ਹੈ ਠੀਕ ਹੈ, ਰੋਜ਼ ਭੁੱਲ ਜਾਂਦਾ ਹੈ
2: ਜੱਗੀ ਪਾਰ, ਰੋਜ਼ ਹੀ ਟੋਕਦਾ
0: ਤੇ ਰੋਜ਼ ਸਾਹਿਬ ਜੀ ਮੰਨ ਵੀ ਲੈਂਦੇ ਨੇ। ਉਹ ਕੀ ਹੈ ਜੀ, ਪਾਣ ਖਾਣਾ ਤੁਹਾਨੂੰ ਆਪਣਾ ਅਧਿਕਾਰ ਲੱਗਦਾ ਤੇ ਦੁਕਾਨ ਤੇ ਆਲੇ ਦੁਆਲੇ ਦੀ ਸਫਾਈ ਰੱਖਣਾ ਮੈਨੂੰ ਆਪਣਾ ਫਰਜ਼। ਹੁਣ ਚਾਹ ਲੈ ਲੋ ਜੀ, ਠੰਡੀ ਹੋ ਜਾਣੀ ਹੈ।
1: ਜ਼ਰੂਰ ਜਨਾਬ ਜ਼ਰੂਰ।
3: ਸਾਹਿਬ ਜੀ ਮੈਂ ਸੋਚ ਰਿਹਾ ਸੀ ਕਿ ਜੇ ਮੈਨੂੰ ਫਰਾਈਡੇ ਤੇ ਮੰਡੇ ਦੀ ਛੁੱਟੀ ਦੇ ਦਿੰਦੇ ਤਾਂ ਮੈਂ ਫੈਮਿਲੀ ਨਾਲ ਕਿਤੇ ਘੁੰਮ ਆਉਂਦਾ ਜਾ ਕੇ।
1: ਹਾਂ ਹਾਂ ਵਿਕਰਮ, ਸੋਚਣ ਤੇ ਕਿਹੜਾ ਮੁੱਲ ਲੱਗਦਾ, ਸੋਚ ਤਾਂ ਤੂੰ ਅੱਛਾ ਰਿਹਾ ਪਰ ਛੁੱਟੀ ਦੀ ਤਾਂ ਗੱਲ ਵੀ ਨਾ ਕਰੀ ਬਈ, ਬਜਟ ਦਾ ਟਾਈਮ ਹੈ 36 ਕੰਮ ਨੇ ਆਫਿਸ ਚ।
4: ਨੈਸ਼ਨਲ ਹਾਲੀਡੇ ਸੰਡੇ ਨੂੰ ਆ ਜਾਏ ਤਾਂ ਕੀ ਫਾਇਦਾ ਸਰ, ਆਲਰੇਡੀ ਆਫਿਸ ਦੀ ਛੁੱਟੀ ਰਹਿੰਦੀ ਹੈ। ਕਾਸ਼ ਵੀਕ ਡੇਸ ਚ ਹੁੰਦਾ ਤਾਂ ਮਜ਼ਾ ਆ ਜਾਂਦਾ, ਇੱਕ ਦਿਨ ਦੀ ਛੁੱਟੀ ਤਾਂ ਮਿਲ ਜਾਂਦੀ।
0: ਆ ਪਰੇਡ ਦੇਖਣ ਨੀ ਜਾਂਦੇ ਤੁਸੀਂ ਮੈਡਮ?
4: ਪਰੇਡ ਉਹ ਵੀ ਕੋਈ ਦੇਖਣ ਦੀ ਚੀਜ਼ ਹੈ?
0: ਲੋ ਮੈਡਮ ਜੀ ਉਹੀ ਤਾਂ ਦੇਖਣ ਵਾਲੀ ਚੀਜ਼ ਹੈ, ਇੱਕ ਵਾਰ ਜਾ ਕੇ ਦੇਖੋ ਜਰਾ, ਆਹਾ ਜਦੋਂ ਤਿਰੰਗਾ ਲਹਿਰਾਉਂਦਾ ਇੱਕ ਤੋਂ ਇੱਕ ਵੱਧ ਕੇ ਟੁਕੜੀਆਂ ਨਿਕਲਦੀਆਂ, ਝਾਕੀਆਂ ਨਿਕਲਦੀਆਂ ਤਾਂ ਲੱਗਦਾ ਇੰਨੇ ਸਾਲਾਂ ਚ ਆਪਾਂ ਬਹੁਤ ਕੁਝ ਕਰ ਲਿਆ। ਬਹੁਤ ਹੀ ਮਜ਼ਾ ਆਉਂਦਾ ਮੈਡਮ ਜੀ, ਬਹੁਤ ਹੀ, ਉਹਦਾ ਮਾਹੌਲ ਹੀ ਐਸਾ ਹੁੰਦਾ ਕਿ ਰੋਮ ਰੋਮ ਖਿੜ ਜਾਂਦਾ ਬੰਦੇ ਦਾ।
2: ਉਹ ਜੱਗੀ ਭਾ ਰਹਿਣ ਦੇ, ਤੂੰ ਹੁਣੇ ਤੋਂ ਹੀ ਰਿਪਬਲਿਕ ਡੇ ਦਾ ਅੱਖੀ ਡਿੱਠਾ ਹਾਲ ਸੁਣਾਉਣ ਲੱਗ ਪਿਆ।
4: ਪਰੇਡ ਗਰਾਊਂਡ ਤਾਂ ਨਜ਼ਦੀਕ ਹੀ ਹੈ ਨਾ?
0: ਹਾਂ ਨਾਲ ਹੀ ਹੈ ਜੀ।
4: ਤੇਰੀ ਦੁਕਾਨ ਤਾਂ ਫਿਰ ਬੰਦ ਕਰਾ ਦਿੰਦੇ ਹੋਣੇ ਨੇ ਪੁਲਿਸ ਵਾਲੇ?
0: ਹਾਂਜੀ ਮੈਡਮ ਜੀ।
4: ਲੋ ਜੀ ਕੰਮ ਧੰਦਾ ਬੰਦ ਕਰਾ ਕੇ ਪਤਾ ਨੀ ਇਹਨਾਂ ਨੂੰ ਕੀ ਮਿਲ ਜਾਂਦਾ, ਤੈਨੂੰ ਬੁਰਾ ਨੀ ਲੱਗਦਾ?
0: ਨਾ ਮੈਡਮ ਜੀ, ਬੁਰਾ ਕਿਉਂ ਲੱਗਣਾ ਭਲਾ, ਇਸ ਬਹਾਨੇ ਦੇਸ਼ ਬਾਰੇ ਸੋਚਣ ਦਾ ਟਾਈਮ ਮਿਲ ਜਾਂਦਾ। ਬਾਕੀ ਦਿਨਾਂ ਚ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨ ਤੇ ਲੱਗੇ ਰਹੀਦਾ, ਦੇਸ਼ ਬਾਰੇ ਸੋਚਣ ਦਾ ਤਾਂ ਟਾਈਮ ਨੀ ਮਿਲਦਾ। ਉਹਦਾ ਜੀ 26 ਜਨਵਰੀ ਤੇ 15 ਅਗਸਤ ਵਾਲੇ ਦਿਨ ਜਰਾ ਆਰਾਮ ਨਾਲ ਸੋਚਣ ਦਾ ਮੌਕਾ ਮਿਲਦਾ।
1: ਬਈ ਜੱਗੀ ਭਾ ਇੱਕ ਇੱਕ ਚਾਹ ਹੋਰ ਰਿਪੀਟ ਕਰ ਦੇ।
0: ਜੀ ਸਾਹਿਬ ਜੀ।
4: ਓਏ ਹੋਏ ਇਹ ਕੀ ਹੋਇਆ?
2: ਗੱਡੀ ਨੇ ਠੋਕ ਦਿੱਤਾ ਮੋਟਰਸਾਈਕਲ।
5: ਓਏ ਬਾਹਰ ਨਿਕਲੋ, ਮਜ਼ਾਕ ਬਣਾ ਰੱਖਿਆ ਸੜਕ ਦਾ, ਮਜ਼ਾਕ ਮੈਂ ਬਣਾ ਰੱਖਿਆ ਕਿ ਤੂੰ? ਲੈ ਨਿਕਲ ਆਇਆ ਬਾਹਰ, ਕੀ ਕਰ ਲੇਗਾ ਤੂੰ?
2: ਉਹ ਸੜਕ ਤੇਰੇ ਪਿਓ ਦੀ ਹੈ, ਦਿਖਾਵਾਂ ਤੈਨੂੰ ਮੈਂ?
5: ਪਾਸੇ ਹੱਟ, ਉਹ ਮੇਰਾ ਕਾਲਰ ਫੜਨ ਦੀ ਹਿੰਮਤ ਕਿਵੇਂ ਹੋਈ ਤੇਰੀ?
2: ਤੇਰੀ ਓਏ ਕਲੋ ਕਲੋ ਮੈਂ ਦੱਸਦਾ ਵੱਡੇ ਤੈਨੂੰ ਨਾਡੂ ਖਾਣ ਨੂੰ।
5: ਓ ਦੱਸ ਓਏ ਦੱਸ ਨਾ, ਬਾਲੀਆਂ ਤਰੀਆਂ ਨਾ ਲਾ, ਮੇਰੀ ਬਾਈਕ ਦੀ ਲਾਈਟ ਤੋੜਤੀ ਤੇ ਉਹ ਤੋਂ ਧੌਂਸ ਦਿਖਾਉਣਾ, ਮੈਂ ਤਾਂ ਰਾਈਟ ਸਾਈਡ ਸੀ ਤੂੰ ਰੋਂਗ ਸਾਈਡ ਚ ਕਾਰ ਮਾਰੀ ਸੀ, ਪਤਾ ਨਹੀਂ ਸੀ ਤੈਨੂੰ?
2: ਓਏ ਹੋਏ ਫਿਰ ਤੂੰ ਹੀ ਦੇਖ ਲੈਂਦਾ।
5: ਆ ਸੁਣ ਲੋ ਭਾਈ ਸਾਹਿਬ, ਉਲਟੀ ਸਾਈਡ ਤੋਂ ਇਹ ਆਵੇ ਤੇ ਦੇਖਣ ਦਾ ਕੰਮ ਮੈਂ ਕਰਾਂ, ਓਏ ਪਾਗਲ ਆ ਤੂੰ?
2: ਓਏ ਹੋਏ ਓਏ ਹੈਲੋ ਹੈਲੋ, ਬਹੁਤੀ ਗਰਮੀ ਨਾ ਦਿਖਾ, ਤੂੰ ਜਾਣਦਾ ਨੀ ਮੈਂ ਕੌਣ ਆ, ਹਾਲੇ ਤਾਂ ਬਾਈਕ ਠੋਕੀ ਆ, ਤੈਨੂੰ ਵੀ ਠੋਕ ਦੂੰਗਾ ਹੁਣੇ ਹੀ, ਸਮਝਿਆ?
6: ਬਈ ਛੱਡੋ ਛੱਡੋ ਬੇਟਾ ਛੱਡੋ, ਜੋ ਹੋਣਾ ਸੀ ਉਹ ਹੋ ਗਿਆ, ਝਗੜਾ ਖਾਤੇ ਲਈ ਕਰ ਦਿਓ
2: ਬਹੂ, ਤੂੰ ਬਹੁਤਾ ਵਕੀਲ ਨਾ ਬਣ, ਤੇਰੇ ਤੋਂ ਸਲਾਹ ਨੀ ਮੰਗੀ ਕਿਸੇ ਨੇ।
6: ਉਹ ਬਈ ਠੀਕ ਹੀ ਤਾਂ ਕਹਿ ਰਿਹਾ ਉਹ,
5: ਚੱਲ ਚੱਲ ਚੱਲ
2: ਸਰ ਸਰ ਤੁਸੀਂ ਇਧਰ ਆਓ ਇਧਰ ਆਓ,
6: ਸਬਰ ਕਰੋ ਸਰ, ਇਹ ਲੋਕ ਮੂੰਹ ਲਾਉਣ ਵਾਲੇ ਥੋੜੀ ਹੈ।
2: ਤੁਸੀਂ ਵੀ ਨਾ ਸਾਹਿਬ ਜੀ, ਭਲਾ ਤੁਹਾਨੂੰ ਕੀ ਲੋੜ ਪਈ ਸੀ ਵਿੱਚ ਪੈਣ ਦੀ?
6: ਬਈ ਮੈਂ ਤਾਂ ਸ਼ਾਂਤੀ ਕਰਾ ਰਿਹਾ ਸੀ ਨਾ ਦੋਨਾਂ ਨੂੰ, ਉਹ ਮੇਰੇ ਗਲ ਪੈਣ ਲੱਗ ਪਿਆ, ਕੋਈ ਲਿਹਾਜ਼ ਹੀ ਨਹੀਂ ਰਿਹਾ ਯਾਰ, ਪਿੱਛੇ ਹਟਣ ਨੂੰ ਕੋਈ ਤਿਆਰ ਹੀ ਨਹੀਂ, ਦੇਖਿਆ ਤੁਸੀਂ ਕਿਵੇਂ ਭੜਕ ਰਿਹਾ ਸੀ ਮੇਰੇ ਤੇ ਉਹ।
2: ਓ ਛੱਡੋ ਸਾਹਿਬ ਜੀ, ਤੁਸੀਂ ਵੀ ਨਾ ਬੇਕਾਰ ਚ ਐਵੇਂ ਲੜਾਈ ਚ ਪੈ ਗਏ।
4: ਸਰ ਆਪਣੇ ਦੇਸ਼ ਚ ਨਾ ਹਰੇਕ ਜਗ੍ਹਾ ਇਹੀ ਹਾਲ ਹੈ, ਕੁਛ ਨਹੀਂ ਹੋਣ ਵਾਲਾ।
0: ਓ ਛੱਡੋ ਸਾਹਿਬ ਜੀ, ਇਹ ਵੀ ਸਾਡੇ ਵਿੱਚ ਨੇ, ਕਿਤੇ ਵੱਖਰੇ ਗ੍ਰਹਿ ਤੋਂ ਤਾਂ ਨਹੀਂ ਟਪਕੇ?
2: ਉਹ ਤਾਂ ਠੀਕ ਹੈ ਜੱਗੀ ਭਾ, ਪਰ
4: ਪਰਵਰ ਕੀ, ਇਹ ਦੇਸ਼ ਨਹੀਂ ਸੁਧਰਨ ਵਾਲਾ।
0: ਮੈਡਮ ਜੀ ਕਿਵੇਂ ਸੁਧਰੇਗਾ,
4: ਉਹ ਨਿਯਮ ਕਾਨੂੰਨ ਵਰਗੀ ਕੋਈ ਚੀਜ਼ ਹੋਏ ਤਾਂ ਹੀ ਸੁਧਰੇਗਾ ਨਾ ਦੇਸ਼।
0: ਬਈ ਇੱਦਾਂ ਕਦੋਂ ਤੱਕ ਚੱਲੇਗਾ ਦੇਸ਼?

0: ਉਹੀ ਤਾਂ ਮੈਂ ਕਹਿ ਰਹੀ ਹਾਂ।
1: ਉਹ ਦੇਸ਼ ਕਿਸੇ ਹੋਰ ਥਾਂ ਤੋਂ ਥੋੜਾ ਆਉਂਦਾ ਮੈਡਮ ਜੀ, ਆਪਾਂ ਹੀ ਲੋਕੀ ਰਲ ਕੇ ਮਿਲ ਕੇ ਬਣਾਉਂਦੇ ਹਾਂ ਦੇਸ਼।
2: ਬਈ ਜੱਗੀ ਭਾ, ਉਹ ਸਾਹਬ ਹੋ ਰਹੀ ਆਲਰੇਡੀ ਇਮੋਸ਼ਨਲ ਹੋ ਰਹੇ ਨੇ ਤੇ ਤੂੰ ਉਹਨਾਂ ਨੂੰ ਹੋਰ ਇਮੋਸ਼ਨਲ ਕਰੀ ਜਾ ਰਿਹਾ।
1: ਬਿਕਰਮ ਬਾਬੂ ਜੀ, ਮੈਂ ਤਾਂ ਕਹਿੰਦਾ ਤੇਲ ਬਿਲਕੁਲ ਗਰਮ, ਆਖੋ ਤਾਂ ਪਿਆਜ ਵਾਲੇ ਪਕੌੜੇ ਕੱਢ ਦੀ।
0: ਬਿਕਰਮ ਕੀ ਖਿਆਲ ਹੈ?
2: ਕੱਢ ਲੈ ਭਰਾਵਾ, ਸਾਹਿਬ ਜੀ ਵੀ ਖਾ ਹੀ ਲੈਣਗੇ। ਇਹਦੇ ਲਈ ਹਾਲੇ ਡਾਕਟਰ ਨੇ ਮਨਾ ਨਹੀਂ ਕੀਤਾ ਹੋਣਾ, ਕਿਉਂ ਸਾਹਿਬ ਜੀ?
3: ਉਹ ਕੀ ਹਾਲ ਹੈ ਜੱਗੀ ਹਿੰਦੁਸਤਾਨੀ?
1: ਜਨਾਬ ਤੁਸੀਂ?
4: ਨਮਸਕਾਰ ਜੀ, ਨਮਸਕਾਰ, ਮੈਂ ਤਾਂ ਠੀਕ ਹਾਂ ਜੀ। ਬੈਠੋ ਸਾਹਿਬ, ਬੈਠੋ
3: ਬੈਠੋ। ਹੋਰ ਜੱਗੀ ਭਾ, ਖਾਣ ਵਾਸਤੇ ਹੈ ਕੁਝ?
4: ਤੁਹਾਡੇ ਲਾਇਕ ਤਾਂ ਬਸ ਨਮਕ ਪਾ ਰਹੀ ਹੈ ਜੀ ਸਾਹਿਬ ਜੀ।
3: ਕੋਈ ਗੱਲ ਨੀ, ਦੇ ਦੇ ਥੋੜੇ, ਇੱਕ ਕੱਪ ਚਾਹ ਵੀ। ਤਾਂ ਉਹ ਅਖਬਾਰ ਵੀ ਫੜਾ ਜ਼ਰਾ।
4: ਸਾਹਿਬ ਜੀ ਉਹ ਤਾਂ ਪੁਰਾਣੀ ਹੈ ਜੀ।
3: ਤਾਂ ਕੀ ਹੋਇਆ ਜੱਗੀ ਭਾ, ਖਬਰਾਂ ਤਾਂ ਆਪਣੇ ਦੇਸ਼ ਦੀਆਂ ਨੇ
4: ਜੀ। ਸਾਹਿਬ ਜੀ ਗੱਲ ਤਾਂ ਤੁਹਾਡੀ 16 ਆਨੇ ਸਹੀ ਹੈ, ਇਹ ਆ ਲਓ ਜੀ ਅਖਬਾਰ।
5: ਗੱਲ ਮਜ਼ਾਕ ਦੀ ਨਹੀਂ ਵਿਕਰਮ, ਅਜੀਬ ਮਾਹੌਲ ਹੋ ਗਿਆ। ਇਹ ਆਖਿਰ ਹੋ ਕੀ ਰਿਹਾ ਇੱਥੇ? ਦੋ ਆਦਮੀ ਸੜਕ ਤੇ ਪਹਿਲਾਂ ਗੱਡੀਆਂ ਪੜਾਉਂਦੇ ਨੇ, ਫਿਰ ਖੁਦ ਭਿੜਦੇ ਨੇ, ਕਿਸ ਗੱਲ ਵਾਸਤੇ? ਅਧਿਕਾਰਾਂ ਵਾਸਤੇ ਹੀ ਨਾ। ਸੜਕ ਤੇਰੇ ਬਾਪ ਦੀ ਹੈ, ਤੇਰੇ ਬਾਪ ਦੀ ਹੈ, ਕਦੋਂ ਸਮਝਣਗੇ ਯਾਰ ਇਹ ਲੋਕ?
0: ਰਹਿਣ ਦਿਓ ਸਰ, ਕੋਈ ਨੀ ਸਮਝਣ ਵਾਲਾ।
2: ਉਹ ਸਾਹਿਬ ਜੀ, ਕੀਤਾ ਵੀ ਕੀ ਜਾ ਸਕਦਾ? ਅੱਜ ਦੇਸ਼ ਦਾ ਹਰੇਕ ਆਦਮੀ ਆਪਣੇ ਆਪ ਨੂੰ ਫਰਸਟ੍ਰੇਟਿਡ ਮਹਿਸੂਸ ਕਰ ਰਿਹਾ।
5: ਕਿਉਂ ਬਈ, ਕਿਉਂ ਕਿਉਂ ਫਰਸਟ੍ਰੇਟਿਡ ਮਹਿਸੂਸ ਕਰ ਰਿਹਾ ਹੈ? ਆਖਿਰ ਇਹ ਫਰਸਟ੍ਰੇਸ਼ਨ ਕਿਉਂ?
3: ਜੱਗੀ ਭਾ, ਅੱਜ ਦੇਖਿਆ ਤੁਸੀਂ ਅਖਬਾਰ ਚ?
4: ਜੀ ਸਾਹਿਬ ਜੀ, ਕੀ ਆ?
3: ਆਹ ਫਿਲਮਾਂ ਦਾ ਹੀਰੋ ਹੈ ਤਾਂ ਇਸ ਨੂੰ ਦੇਸ਼ ਚ ਰਹਿਣ ਤੋਂ ਡਰ ਲੱਗ ਰਿਹਾ।
4: ਹਾਂਜੀ ਦੇਖਿਆ ਸੀ, ਹੁਣ ਹੀਰੋ ਨੂੰ ਵੀ ਡਰ ਲੱਗਣ ਲੱਗ ਪਿਆ ਤਾਂ ਸਾਡੇ ਵਰਗੇ ਦਾ ਕੀ ਹੋਊਗਾ ਭਲਾ? ਪਰ ਸੱਚਮੁੱਚ ਡਰਨ ਵਾਲੀ ਕੋਈ ਗੱਲ ਹੈ ਵੀ?
3: ਸ਼ਾਇਦ ਹੋਵੇ ਵੀ, ਸ਼ਾਇਦ ਨਾ ਵੀ ਹੋਵੇ, ਆਪੋ ਆਪਣਾ ਨਜ਼ਰੀਆ ਹੈ। ਪਰ ਡਰ ਤੋਂ ਭੱਜਣ ਨਾਲ ਡਰ ਤਾਂ ਹੋਰ ਡਰ ਆਏਗਾ।
0: ਸੋਰੀ ਟੂ ਇੰਟਰਪਟ, ਮੈਂ ਕੁਛ ਕਹਾ?
3: ਜੀ ਮੈਡਮ ਜ਼ਰੂਰ, ਚੁੱਪ ਰਹੋਗੇ ਤਾਂ ਡਰ ਤੁਹਾਨੂੰ ਹੋਰ ਡਰਾਏਗਾ। ਜ਼ਰੂਰ ਬੋਲੋ ਪਲੀਜ਼, ਬੋਲਣ ਦੀ ਆਜ਼ਾਦੀ ਹੈ ਦੇਸ਼ ਚ।
0: ਸੋਰੀ ਟੂ ਸੇ, ਬਟ ਕਿਸੇ ਨੂੰ ਡਰ ਲੱਗਦਾ ਤਾਂ ਉਹ ਕੀ ਕਰੇ?
3: ਪਰ ਡਰ ਲੱਗ ਹੀ ਕਿਉਂ ਰਿਹਾ ਹੈ ਮੈਡਮ? ਦੇਸ਼ ਦਾ ਸੰਵਿਧਾਨ ਤਾਂ ਡਰ ਨੂੰ ਦੂਰ ਭਜਾਉਣ ਲਈ ਬਣਾਇਆ ਗਿਆ।
5: ਸਹੀ ਸਹੀ ਕਿਹਾ ਤੁਸੀਂ ਸਰ, ਸਹੀ ਕਿਹਾ। ਦੇਸ਼ ਸਾਡਾ, ਲੋਕ ਸਾਡੇ, ਫਿਰ ਡਰਨਾ ਕਿਉਂ ਭਲਾ?
2: ਲੈ ਬਈ ਜੱਗੀ ਭਾ, ਅੱਜ ਤਾਂ ਲੱਗਦਾ ਚਾਹ ਦਾ ਦੌਰ ਚੱਲਦਾ ਹੀ ਰਹਿਣਾ। ਬਈ ਦੇਸ਼ ਸਾਡਾ, ਲੋਕ ਸਾਡੇ, ਫਿਰ ਡਰਨਾ ਕਿਉਂ?
3: ਬਿਲਕੁਲ ਜੀ, ਦੇਸ਼ ਸਾਡਾ, ਲੋਕ ਸਾਡੇ, ਅਧਿਕਾਰ ਸਾਰਿਆਂ ਦੇ ਬਰਾਬਰ, ਕਾਨੂੰਨ ਸਾਰਿਆਂ ਲਈ ਬਰਾਬਰ, ਫਿਰ ਡਰ ਕਾਹਦਾ? ਨਾਲੇ ਕਿਹਦੇ ਤੋਂ ਡਰ?
0: ਜ਼ਾਹਿਰ ਹੈ ਆਪਣੇ ਦੇਸ਼ ਦੇ ਲੋਕਾਂ ਤੋਂ, ਉਹਨਾਂ ਕੁਝ ਲੋਕਾਂ ਤੋਂ ਜੋ ਅਧਿਕਾਰਾਂ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰਦੇ ਨੇ, ਕਾਨੂੰਨਾਂ ਨੂੰ ਤੋੜਦੇ ਨੇ।
3: ਤਾਂ ਇਹਦੇ ਚ ਮੈਡਮ ਦੇਸ਼ ਦੀ ਕੀ ਗਲਤੀ ਹੈ? ਇਹਦੇ ਚ ਕਾਨੂੰਨ ਦੀ ਵੀ ਕੀ ਗਲਤੀ ਹੈ? ਗਲਤੀ ਤਾਂ ਫਿਰ ਲੋਕਾਂ ਦੀ ਹੋਈ ਨਾ।
5: ਗੀਤਾ, ਇਹੀ ਤਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ।
0: ਪਰ ਸਰ, ਐਸੇ ਲੋਕਾਂ ਨਾਲ ਉਲਝੇ ਵੀ ਤਾਂ ਕੌਣ? ਅਸੀਂ ਠਹਿਰੇ ਸ਼ਰੀਫ ਲੋਕ।
3: ਮੈਡਮ ਸ਼ਰੀਫ ਤੇ ਡਰਪੋਕ ਹੋਣਾ ਵੱਖ ਵੱਖ ਗੱਲ ਹੁੰਦੀ ਹੈ। ਸਾਡੇ ਦੇਸ਼ ਚ ਡੈਮੋਕ੍ਰੇਸੀ ਤੇ ਸਾਡਾ ਸੰਵਿਧਾਨ ਤੁਹਾਨੂੰ ਭੈ ਮੁਕਤ ਬਣਾਉਣ ਦੀ ਗੱਲ ਕਰਦਾ ਹੈ, ਡਰਪੋਕ ਬਣਾਉਣ ਦੀ ਨਹੀਂ। ਤੁਹਾਨੂੰ ਕਿਤੇ ਵੀ ਆਉਣ ਜਾਣ ਦੀ ਆਜ਼ਾਦੀ ਦਿੰਦਾ ਹੈ, ਬੋਲਣ ਦੀ ਆਜ਼ਾਦੀ ਦਿੰਦਾ ਹੈ, ਇੱਜ਼ਤ ਨਾਲ ਜੀਣ ਦੀ ਆਜ਼ਾਦੀ ਦਿੰਦਾ ਹੈ, ਧਰਮ ਦੀ ਆਜ਼ਾਦੀ ਦਿੰਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਵੋਟ ਦਿੰਦੇ ਵਕਤ ਤੁਸੀਂ ਉਸੇ ਨੂੰ ਵੋਟ ਦਿਓ ਜਿਹੜਾ ਤੁਹਾਡੇ ਵਰਗਾ ਦਿਖਦਾ ਹੈ, ਉਸ ਤਰ੍ਹਾਂ ਬੋਲਦਾ ਹੈ, ਤੁਹਾਡੇ ਵਾਂਗ ਦੀ ਪੂਜਾ ਕਰਦਾ ਹੈ। ਮੈਡਮ ਤੁਸੀਂ ਵੋਟ ਦਿੰਦੇ ਹੋ?
0: ਮੈਂ ਤਾਂ ਨਹੀਂ ਪਾਉਂਦੀ ਵੋਟ, ਮੈਂ ਤੇ ਆਪਣਾ ਵੋਟਰ ਕਾਰਡ ਵੀ ਨਹੀਂ ਬਣਵਾਇਆ।
5: ਹੈ, ਤੁਸੀਂ ਵੋਟ ਨਹੀਂ ਪਾਉਂਦੇ?
4: ਇਹ ਤਾਂ ਬੜੀ ਮਾੜੀ ਗੱਲ ਹੈ ਮੈਡਮ। ਇਹ ਤਾਂ ਗੱਲ ਉਹੀ ਹੋਈ ਵੀ ਖੇਤ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਬੀਜ ਜ਼ਰੂਰ ਬੀਜਣਾ ਤੇ ਫਸਲ ਕਿਹੜੀ ਬੀਜਣੀ ਹੈ ਉਹਦੇ ਬਾਰੇ ਗਿਆਨ ਵੀ ਜ਼ਰੂਰ ਦੇਣਾ।
2: ਮੈਂ ਤਾਂ ਜ਼ਰੂਰ ਵੋਟ ਦੇਣਾ ਜੀ।
3: ਵੈਰੀ ਗੁੱਡ, ਵੋਟ ਦੇਣਾ ਮਹਿਜ਼ ਵੋਟ ਦੇਣਾ ਹੀ ਨਹੀਂ ਹੁੰਦਾ,

0: ਇੱਥੇ ਹੀ ਪੈਦਾ ਹੋਈ ਆ, ਇੱਥੇ ਹੀ ਪੜ੍ਹੀ ਲਿਖੀ, ਪਲੀ ਵਧੀ ਆ ਮੈਂ।
1: ਅੱਛਾ ਮੈਡਮ, ਤੁਹਾਨੂੰ ਆਪਣੀ ਮਾਂ ਤੇ ਕਿੰਨਾ ਕੁ ਭਰੋਸਾ ਹੈ?
0: 100%
1: ਤੇ ਤੁਹਾਡੀ ਮਾਂ ਹੁਣ ਤੁਹਾਡੇ ਤੇ 100% ਭਰੋਸਾ ਕਰ ਸਕਦੀ ਹੈ?
0: ਹੋਰ ਕੀ ਕਰ ਸਕਦੀ, ਕੀ ਕਰਦੀ ਹੈ?
1: ਇਹਦੀ ਕੋਈ ਖਾਸ ਵਜ੍ਹਾ, ਮਾਂ ਤੁਹਾਡੇ ਤੇ ਭਰੋਸਾ ਕਿਉਂ ਕਰਦੀ ਹੈ?
0: ਸਿੰਪਲ ਜਿਹੀ ਗੱਲ ਹੈ, ਮੈਂ ਹਮੇਸ਼ਾ ਉਹਨਾਂ ਦੀ ਗੱਲ ਮੰਨਦੀ ਹਾਂ ਤੇ ਐਸਾ ਕੁਛ ਵੀ ਨਹੀਂ ਕਰਦੀ ਜਿਸ ਨਾਲ ਉਹਨਾਂ ਦਾ ਦਿਲ ਦੁਖੇ, ਉਹਨਾਂ ਨੂੰ ਤਕਲੀਫ ਹੋਏ।
1: ਓਕੇ ਮੈਡਮ, ਥੋੜੀ ਦੇਰ ਲਈ ਮੰਨ ਲਈਏ ਕਿ ਦੇਸ਼ ਤੁਹਾਡੀ ਮਾਂ ਹੈ, ਫਿਰ ਸੋਚੀਏ ਕਿ ਦੇਸ਼ ਨੂੰ ਕੀ ਉਮੀਦ ਹੈ ਤੁਹਾਡੇ ਕੋਲੋਂ, ਤੇ ਫਿਰ ਇਹ ਸੋਚੀਏ ਕਿ ਦੇਸ਼ ਨੂੰ ਜੋ ਉਮੀਦ ਹੈ ਤੁਹਾਡੇ ਕੋਲੋਂ, ਕੀ ਤੁਸੀਂ ਉਸ ਉਮੀਦ ਤੇ ਖਰੇ ਸਾਬਿਤ ਹੁੰਦੇ ਹੋ? ਸੰਵਿਧਾਨ ਚ ਸਾਡੇ ਕੁਝ ਅਧਿਕਾਰ ਨੇ ਜਿਹੜੇ ਸਾਡੇ ਤੋਂ ਕੋਈ ਖੋ ਨਹੀਂ ਸਕਦਾ, ਪਰ ਉਸੇ ਸੰਵਿਧਾਨ ਵਿਚ ਨਾਗਰਿਕਾਂ ਲਈ ਸਾਡੇ ਤੁਹਾਡੇ ਲਈ ਕੁਝ ਫਰਜ਼ ਵੀ ਨੇ। ਉਹ ਫਰਜ਼ ਕੁਝ ਹੋਰ ਨਹੀਂ, ਉਹ ਉਸੇ ਭਰੋਸੇ ਵਾਂਗ ਏ ਜਿਹੜਾ ਤੁਸੀਂ ਆਪਣੀ ਮਾਂ ਨੂੰ ਦਿੰਦੇ ਹੋ। ਕਿਆ ਬਾਤ ਹੈ, ਕਿਆ ਬਾਤ ਹੈ! ਮਤਲਬ ਆਪਣੇ ਨਾਗਰਿਕ ਹੋਣ ਦਾ ਫਰਜ਼ ਪੂਰਾ ਕਰੋ, ਦੇਸ਼ ਖੁਦ ਬਖੁਦ ਓਦਾਂ ਦਾ ਹੋ ਜਾਏਗਾ ਜਿੱਦਾਂ ਦਾ ਆਪਾਂ ਚਾਹੁੰਦੇ ਹਾਂ। ਉਹ ਕੀ ਕਹਿੰਦੇ ਆ, ਇਹ ਨਾ ਸੋਚੀਏ ਕਿ ਦੇਸ਼ ਨੇ ਸਾਨੂੰ ਕੀ ਦਿੱਤਾ, ਪਹਿਲਾਂ ਇਹ ਸੋਚੀਏ ਕਿ ਆਪਾਂ ਦੇਸ਼ ਨੂੰ ਕੀ ਦਿੱਤਾ। ਐਗਜੈਕਟਲੀ ਐਗਜੈਕਟਲੀ, ਅਸੀਂ ਜੋ ਕੁਛ ਵੀ ਦੇਸ਼ ਲਈ ਅੱਛਾ ਕਰਦੇ ਹਾਂ ਉਹ ਇੱਕ ਤਰ੍ਹਾਂ ਨਾਲ ਇਨਵੈਸਟਮੈਂਟ ਹੈ। ਸਿੰਪਲ ਜਿਹੀ ਗੱਲ ਹੈ, ਅਸੀਂ ਦੇਸ਼ ਨੂੰ ਬਦਲਣਾ ਹੈ ਤਾਂ ਸਾਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ।
2: ਬਿਲਕੁਲ ਸਹੀ ਸਾਹਿਬ ਜੀ, ਦਿਨ ਭਰ ਚ ਮੈਂ 200 ਪੇਪਰ ਪਲੇਟਾਂ, ਕੱਪ, ਡਸਟਬਿਨ ਚ ਪਾਉਣਾ, ਜ਼ਮੀਨ ਤੋਂ ਚੱਕ ਚੱਕ ਕੇ ਜਾਣਾ ਕਿਤੇ ਨੀ, ਆ ਸਾਹਮਣੇ ਕੋਲ ਹੀ ਆ, ਪਰ ਕੋਈ ਇੰਨੀ ਵੀ ਖੇਚਲ ਨੀ ਕਰਨਾ ਚਾਹੁੰਦਾ। ਆ ਹੁਣ ਦੇਖ ਲੋ, ਆ ਸਰ ਜੀ ਨੇ ਇੰਨਾ ਕੁਝ ਸਮਝਾਇਆ, ਆ ਬਿਕਰਮ ਭਰਾ ਨੇ ਡੂਣਾ ਫੇਰ ਇੱਥੇ ਸਿੱਟ ਦਿੱਤਾ।
3: ਗਲਤੀ ਹੋ ਗਈ ਜਗੀ ਭਾ,
4: ਗਲਤੀਆਂ ਘੱਟ ਕਰਨੀਆਂ ਸਿੱਖੋ, ਆਫਿਸ ਚ ਵੀ ਤੇ ਬਾਹਰ ਵੀ।
2: ਵੈਸੇ ਪਾਨ ਖਾ ਕੇ ਤੁਸੀਂ ਵੀ ਕਿਤੇ ਵੀ ਨਕਸ਼ਾ ਬਣਾ ਦਿੰਦੇ ਹੋ, ਉਹ ਵੀ ਕੋਈ ਚੰਗੀ ਆਦਤ ਨੀ ਸਾਹਿਬ ਜੀ।
4: ਦਿੱਤਾ ਵਚਨ, ਹੁਣ ਨਹੀਂ ਕਰਾਂਗਾ।
1: ਸੱਚ ਤਾਂ ਇਹੀ ਹੈ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਹੀ ਮਿਲ ਕੇ ਦੇਸ਼ ਦੇ ਨਿਰਮਾਣ ਚ ਤੁਹਾਡੀ ਵੱਡੀ ਭੂਮਿਕਾ ਤੈਅ ਕਰਦੀਆਂ ਨੇ। ਇਹਨਾਂ ਤੋਂ ਹੀ ਤੈਅ ਹੁੰਦਾ ਹੈ ਕਿ ਦੇਸ਼ ਨੂੰ ਆਪਾਂ ਕਿੱਧਰ ਲੈ ਕੇ ਜਾ ਰਹੇ ਹਾਂ, ਦੇਸ਼ ਕਿਵੇਂ ਦਾ ਦਿਖੇਗਾ ਤੇ ਕਿਵੇਂ ਦਾ ਰਹੇਗਾ।
3: ਸਰ ਜੀ, ਹੁਣ ਸਾਡੀ ਇੰਨੀ ਵੀ ਨਾ ਲਾਈ ਜਾਓ, ਜੇ ਸਾਡੇ ਚਾਹ ਦਾ ਇੱਕ ਗਲਾਸ ਸੁੱਟਣ ਨਾਲ ਦੇਸ਼ ਦੀ ਦਿਸ਼ਾ ਤੈਅ ਹੁੰਦੀ ਹੈ ਤਾਂ ਉਹ ਵੱਡੇ ਵੱਡੇ ਨੀਤੀਗਤ ਫੈਸਲੇ ਕਾਹਦੇ ਵਾਸਤੇ ਹੁੰਦੇ ਨੇ, ਜਿਹੜੇ ਵੱਡੇ ਵੱਡੇ ਨੇਤਾ ਮੰਤਰੀ ਤੇ IAS ਲੋਕ ਕਰਦੇ ਨੇ ਤੇ ਜਿਨ੍ਹਾਂ ਉੱਤੇ ਸੰਸਦ ਵਿਚ ਟੂ ਟੂ ਮੈਂ ਮੈਂ ਤੇ ਵਾਕ ਆਊਟ ਤੱਕ ਹੁੰਦਾ ਰਹਿੰਦਾ।
1: ਬਈ ਕਿਹੜੀ ਦੁਨੀਆਂ ਚ ਰਹਿੰਦੇ ਹੋ ਤੁਸੀਂ, ਇਹ ਵੀ ਐਸੇ ਹੀ ਇੱਕ ਨੀਤੀਗਤ ਫੈਸਲੇ ਦਾ ਹਿੱਸਾ ਹੈ। ਕਿਉਂ ਭੁੱਲਦੇ ਹੋ ਕਿ ਦੇਸ਼ ਭਰ ਚ ਸਵੱਛ ਭਾਰਤ ਮਿਸ਼ਨ ਚੱਲ ਰਿਹਾ ਹੈ?
3: ਸਵੱਛ ਭਾਰਤ ਮਿਸ਼ਨ? ਸਵੱਛ ਭਾਰਤ ਮਿਸ਼ਨ ਨਾਲ ਕੀ ਹੋ ਗਿਆ ਫਿਰ, ਕਿਹੜਾ ਤੀਰ ਮਾਰ ਲਿਆ ਸਰਕਾਰ ਨੇ?
5: ਕੀ ਬੋਲੀ ਜਾਣਾ, ਸਰਕਾਰ ਨੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਜਗ੍ਹਾ ਜਗ੍ਹਾ ਟਾਇਲਟਸ ਬਣਵਾਏ। ਇਸੇ ਮਿਸ਼ਨ ਦੇ ਤਹਿਤ ਹਰ ਮੁਹੱਲੇ ਚ ਘਰਾਂ ਤੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਵੀ ਲਾਈਆਂ ਗਈਆਂ ਨੇ।
1: ਹੁਣ ਤੁਸੀਂ ਆਪ ਹੀ ਦੱਸੋ, ਜੇ ਅਸੀਂ ਆਪਣੇ ਘਰ ਚ ਜਾਂ ਬਾਹਰ ਬਣੇ ਟਾਇਲਟ ਜਾਣ ਦੀ ਬਜਾਏ ਜਿੱਥੇ ਮਰਜ਼ੀ ਬਹਿ ਜਾਣ ਦੀ ਆਜ਼ਾਦੀ ਦੀ ਆਪਣੀ ਗੰਦੀ ਆਦਤ ਨਾ ਛੱਡ ਪਾਈਏ ਤੇ ਆਪਣੇ ਘਰ ਦਾ ਕੂੜਾ ਗੱਡੀ ਚ ਨਾ ਪਾਉਣ ਜਾਈਏ ਤਾਂ ਦੋਸ਼ ਕਿਹਦਾ, ਸਾਡਾ ਕਿ ਦੇਸ਼ ਦਾ?
2: ਜੀ ਸਾਹਿਬ ਜੀ, ਸਾਡੇ ਇੱਥੇ ਟਾਇਲਟ ਬਣ ਗਿਆ ਤੇ ਸਾਡੇ ਘਰ ਵੀ ਬਣ ਗਿਆ, ਬੜਾ ਆਰਾਮ ਹੋ ਗਿਆ ਜੀ।
1: ਤੇ ਜੇਕਰ ਸੋਚੋ ਤਾਂ ਇਹਦਾ ਸੂਤਰ ਵੀ ਕਿਤੇ ਨਾ ਕਿਤੇ ਸੰਵਿਧਾਨ ਦੇ ਤੁਹਾਡੇ ਅਧਿਕਾਰ ਨਾਲ ਹੀ ਜੁੜਿਆ ਹੋਇਆ ਹੈ, ਜਿਹੜਾ ਦੇਸ਼ ਨੂੰ ਇੱਕ ਕਲਿਆਣਕਾਰੀ ਦੇਸ਼ ਦੇ ਰੂਪ ਵਿਚ ਪੇਸ਼ ਕਰਦਾ ਹੈ।
3: ਪਰ ਸਰ ਜੀ, ਇਸੇ ਕਲਿਆਣਕਾਰੀ ਸੋਚ ਵਾਲੇ ਦੇਸ਼ ਚ ਕਰਪਸ਼ਨ ਵੀ ਮੌਜੂਦ ਹੈ।
0: ਲੋਕਤੰਤਰ ਹੈ ਬਈ, ਸਿਰਫ ਸਾਡੇ ਲਈ, ਕਈਆਂ ਵਾਸਤੇ ਤਾਂ ਲੁੱਟਤੰਤਰ ਹੈ ਬਸ। ਇਹ ਸਾਡਾ ਅਨਲਿਸਟਿਡ ਅਧਿਕਾਰ ਹੈ। ਹੁਣ ਐਸੇ ਲੋਕਤੰਤਰ ਦਾ ਵੀ ਕੀ ਜਿੱਥੇ ਕਿਸੇ ਨੂੰ ਡਰ ਲੱਗਦਾ, ਕੋਈ ਅਸੁਰੱਖਿਅਤ ਮਹਿਸੂਸ ਕਰਦਾ, ਕੋਈ ਬੁਖਲਾਇਆ ਹੋਇਆ, ਸਾਰੇ ਪਰੇਸ਼ਾਨ ਨੇ, ਕੋਈ ਵੀ ਕੁਝ ਵੀ ਬੋਲ ਕੇ ਨਿਕਲ ਜਾਂਦਾ। ਅੱਜ ਕੱਲ ਦੇਖ ਹੀ ਰਹੇ ਹਾਂ ਸੋਸ਼ਲ ਮੀਡੀਆ ਤੇ ਕਿਵੇਂ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ।
5: ਇਹ ਜੋ ਲੋਕ ਕਹਿ ਪਾ ਰਹੇ ਨੇ ਨਾ, ਉਹ ਵੀ ਇਸੇ ਵਾਸਤੇ ਕਿ ਸਾਡੇ ਇੱਥੇ ਲੋਕਤੰਤਰ ਹੈ ਕਹਿਣ ਵਾਸਤੇ ਸਾਰੇ

0: ਆਜ਼ਾਦ ਨੇ ਸਾਰਿਆਂ ਦਾ ਫੰਡਾਮੈਂਟਲ ਰਾਈਟ ਹੈ ਆਪਣੀ ਗੱਲ ਕਹਿਣ ਦਾ।
1: ਆਪਣੀ ਗੱਲ ਕਹਿਣ ਵਿਚ ਕੋਈ ਵੀ ਇਸ ਗੱਲ ਦਾ ਖਿਆਲ ਨਹੀਂ ਰੱਖ ਰਿਹਾ ਕਿ ਉਹਦੇ ਕਹਿਣ ਨਾਲ ਕਿਸ ਕਿਸ ਉੱਪਰ ਕੀ ਅਸਰ ਪੈ ਰਿਹਾ ਹੈ। ਦੇਸ਼ ਵਿਚ ਇਹ ਜਿਹੜਾ ਫਾਲਤੂ ਦਾ ਹਤਾਸ਼ਾ ਦਾ ਮਾਹੌਲ ਬਣਿਆ ਹੈ ਉਹਦੇ ਚ ਇਹਨਾਂ ਕਹਿਣ ਵਾਲਿਆਂ ਦੀ ਭੂਮਿਕਾ ਜ਼ਿਆਦਾ ਹੈ। ਸਾਰਿਆਂ ਨੂੰ ਬਸ ਆਪਣੇ ਕਹਿਣ ਦੀ ਆਜ਼ਾਦੀ ਦਾ ਖਿਆਲ ਹੈ, ਇਹਦਾ ਖਿਆਲ ਕਿਸੇ ਨੂੰ ਨਹੀਂ ਕਿ ਇਹਦੇ ਨਾਲ ਦੂਸਰੇ ਲੋਕ ਕਿਵੇਂ ਆਹਤ ਹੋ ਰਹੇ ਨੇ।
0: ਇਸ ਗਤੀ ਨਾਲ ਤਾਂ ਪਤਾ ਨਹੀਂ ਦੇਸ਼ ਕਿੱਥੇ ਜਾਏਗਾ।
1: ਦੇਸ਼ ਤਾਂ ਕਿਤੇ ਨਹੀਂ ਜਾਏਗਾ ਬ੍ਰਦਰ, ਦੇਸ਼ ਇੱਥੇ ਹੀ ਰਹੇਗਾ। ਸੋਚਣ ਦੀ ਗੱਲ ਤਾਂ ਬਸ ਇਹ ਹੈ ਕਿ ਲੋਕਾਂ ਦਾ ਕੀ ਹੋਏਗਾ। ਸਮੱਸਿਆ ਇਹ ਨਹੀਂ ਹੈ ਕਿ ਲੋਕਾਂ ਨੂੰ ਅਧਿਕਾਰਾਂ ਬਾਰੇ ਪਤਾ ਹੈ ਤੇ ਫਰਜ਼ਾਂ ਦਾ ਨਹੀਂ ਹੈ, ਇਹ ਤਾਂ ਸਮੱਸਿਆ ਹੈ ਹੀ ਨਹੀਂ। ਪਤਾ ਲੋਕਾਂ ਨੂੰ ਦੋਵਾਂ ਦਾ ਹੈ, ਅਧਿਕਾਰਾਂ ਦਾ ਵੀ ਹੈ ਤੇ ਫਰਜ਼ਾਂ ਦਾ ਵੀ ਹੈ।
2: ਫੇਰ ਸਾਹਿਬ ਜੀ,
1: ਫੇਰ ਫਰਕ ਬਸ ਇੰਨਾ ਹੈ ਕਿ ਜਦੋਂ ਗੱਲ ਅਧਿਕਾਰਾਂ ਦੀ ਹੁੰਦੀ ਹੈ ਤਾਂ ਉਦੋਂ ਅਕਲ ਆਪਣੀ ਹੁੰਦੀ ਹੈ।
2: ਮੈਂ ਸਮਝਿਆ ਨਹੀਂ ਸਰ।
1: ਇਹਨੂੰ ਏਦਾਂ ਸਮਝ ਲਓ ਕਿ ਲੋਕ ਅਧਿਕਾਰਾਂ ਨੂੰ ਤਾਂ ਆਪਣਾ ਸਮਝਦੇ ਨੇ ਤੇ ਫਰਜ਼ ਦੂਜਿਆਂ ਦੇ।
0: ਹਾਂ, ਇਹ ਤਾਂ ਹੈ।
1: ਤਾਂ ਇੰਜ ਕਹਿ ਲੋ ਕਿ ਲੋਕ ਸਾਰੇ ਅਧਿਕਾਰ ਤਾਂ ਆਪਣੇ ਵਾਸਤੇ ਰੱਖ ਲੈਣਾ ਚਾਹੁੰਦੇ ਨੇ ਤੇ ਫਰਜ਼ਾਂ ਨੂੰ ਬੋਝ ਮੰਨਦੇ ਹੋਏ ਦੂਸਰਿਆਂ ਵਾਸਤੇ ਛੱਡ ਦੇਣਾ ਚਾਹੁੰਦੇ ਨੇ।
3: ਜੀ ਬਿਲਕੁਲ ਠੀਕ ਕਿਹਾ ਤੁਸੀਂ।
1: ਏਦਾਂ ਕਰਦੇ ਹੋਏ ਲੋਕ ਇਸ ਗੱਲ ਨੂੰ ਭੁੱਲ ਜਾਂਦੇ ਨੇ ਕਿ ਅਧਿਕਾਰਾਂ ਦੀ ਗੱਡੀ ਜਿਨ੍ਹਾਂ ਪਹੀਆਂ ਤੇ ਚੱਲਦੀ ਏ ਉਹੀ ਫਰਜ਼ ਨੇ।
2: ਇਕਦਮ ਸਹੀ।
1: ਤੇ ਜੇ ਤੁਸੀਂ ਸਿਰਫ ਅਧਿਕਾਰਾਂ ਦੀ ਰੱਟ ਲਾਂਦੇ ਰਹੋਗੇ ਤੇ ਫਰਜ਼ਾਂ ਵੱਲ ਪਿੱਠ ਕਰ ਲਓਗੇ ਤੇ ਨਵੇਂ ਅਧਿਕਾਰ ਤਾਂ ਤੁਹਾਨੂੰ ਮਿਲਣ ਤੋਂ ਰਹੇ ਤੇ ਜਿਹੜੇ ਮਿਲ ਰਹੇ ਨੇ ਉਹ ਵੀ ਚਲੇ ਜਾਣਗੇ।
0: ਤੇ ਇਹੀ ਗੱਲ ਲੋਕ ਸਮਝ ਨਹੀਂ ਪਾਉਂਦੇ।
1: ਪਰ ਸਮਝਣਾ ਤਾਂ ਪਏਗਾ, ਤੁਹਾਨੂੰ ਸਮਝਣਾ ਪਏਗਾ ਕਿ ਤੁਹਾਨੂੰ ਸੜਕ ਤੇ ਚੱਲਣ ਦਾ ਹੱਕ ਹੈ ਪਰ ਦੂਸਰਿਆਂ ਦੀ ਜਾਨ ਲੈਣ ਦਾ ਹੱਕ ਨਹੀਂ ਹੈ। ਤੁਹਾਨੂੰ ਸਮਝਣਾ ਪਏਗਾ ਕਿ ਤੁਹਾਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਦੂਸਰਿਆਂ ਦਾ ਦਿਲ ਦੁਖਾਉਣ ਦਾ ਨਹੀਂ। ਸਮਾਨਤਾ ਦਾ ਅਧਿਕਾਰ ਜਿੰਨਾ ਤੁਹਾਡਾ ਹੈ ਓਨਾ ਹੀ ਦੂਸਰਿਆਂ ਦਾ ਵੀ ਹੈ। ਤੇ ਇਹ ਵੀ ਕਿ ਆਪਣੇ ਨਾਲ ਹੋ ਰਹੇ ਕਿਸੇ ਸ਼ੋਸ਼ਣ ਦੇ ਖਿਲਾਫ ਜਿੰਨਾ ਅਧਿਕਾਰ ਤੁਹਾਨੂੰ ਹੈ ਓਨਾ ਹੀ ਦੂਸਰੇ ਲੋਕਾਂ ਨੂੰ ਵੀ ਹੈ। ਤੁਹਾਨੂੰ ਜਨ ਤੱਕ ਸੰਪਤੀ ਦਾ ਆਪਣੇ ਫਾਇਦੇ ਲਈ ਇਸਤੇਮਾਲ ਕਰਨ ਦਾ ਅਧਿਕਾਰ ਹੈ, ਉਸ ਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ ਹੈ।
0: ਜੀ ਬਹੁਤ ਅੱਛੀ ਗੱਲ।
1: ਜੇਕਰ ਐਸਾ ਨਹੀਂ ਹੋਏਗਾ ਤਾਂ ਦੇਸ਼ ਦੀ ਸੁਤੰਤਰਤਾ, ਸੰਪ੍ਰਭੂਤਾ ਤੇ ਅਖੰਡਤਾ ਉੱਪਰ ਹਰਫ ਆਏਗਾ। ਐਸਾ ਹੋ ਹੀ ਨਾ ਤੇ ਸਾਡੀ ਸੁਤੰਤਰਤਾ, ਸੰਪ੍ਰਭੂਤਾ ਤੇ ਅਖੰਡਤਾ ਹਮੇਸ਼ਾ ਬਣੀ ਰਹੇ, ਸਾਡਾ ਲੋਕਤੰਤਰ ਬਣਿਆ ਰਹੇ। ਇਸੇ ਲਈ ਸੰਵਿਧਾਨ ਵਿਚ ਤੁਹਾਡੇ ਅਧਿਕਾਰਾਂ ਦੇ ਨਾਲ ਨਾਲ ਫਰਜ਼ ਵੀ ਤੈਅ ਕੀਤੇ ਗਏ ਨੇ। ਫਰਜ਼ ਇਸ ਦੇਸ਼ ਦੀ ਗੱਡੀ ਦੇ ਪਹੀਏ ਨੇ, ਪਹੀਏ।
4: ਸਰ ਜੀ ਵੈਸੇ ਕਹਿਣ ਚ ਬੜਾ ਅਜੀਬ ਲੱਗ ਰਿਹਾ ਪਰ ਕਹਿ ਦਿੰਦਾ ਕਿ ਤੁਸੀਂ ਸਮਝਾਇਆ ਬੜਾ ਚੰਗੇ ਤਰੀਕੇ ਨਾਲ। ਹੁੰਦਾ ਇਹ ਹੈ ਕਿ ਅਸੀਂ ਦੇਸ਼ ਬਾਰੇ ਘੱਟ ਸੋਚਦੇ ਹਾਂ ਤੇ ਆਪਣੇ ਬਾਰੇ ਜ਼ਿਆਦਾ, ਇਸੇ ਕਰਕੇ ਤਾਂ ਸਾਰੀ ਗੜਬੜ ਹੋ ਰਹੀ ਹੈ।
1: ਯਾਦ ਰੱਖਣਾ, ਜਿਹੜਾ ਸਮਾਜ ਆਪਣੇ ਫਰਜ਼, ਆਪਣੀਆਂ ਜ਼ਿੰਮੇਵਾਰੀਆਂ ਭੁੱਲ ਜਾਂਦਾ ਉਹਦੇ ਅਧਿਕਾਰ ਵੀ ਬਹੁਤਾ ਚਿਰ ਬਚੇ ਨਹੀਂ ਰਹਿੰਦੇ।
4: ਬਿਲਕੁਲ ਠੀਕ, ਗੱਲ ਤਾਂ ਸਹੀ ਹੈ,
3: ਇਹ ਤਾਂ ਮੰਨਣਾ ਪਏਗਾ। ਬਾਈ ਦਵੇ ਸਰ, ਤੁਸੀਂ ਆਪਣੀ ਜਾਣ ਪਛਾਣ ਇੰਟਰੋਡਕਸ਼ਨ ਨਹੀਂ ਕਰਾਈ। ਪਤਾ ਨਹੀਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੇਖਿਆ ਹੋਏ, ਇਨਫੈਕਟ ਕਈ ਵਾਰ ਦੇਖਿਆ।
4: ਠੀਕ ਕਹਿ ਰਹੇ ਹੋ ਤੁਸੀਂ ਗੀਤਾ ਮੈਡਮ। ਕਿਉਂ ਸਾਹਿਬ ਜੀ,
1: ਛੱਡੋ ਮੇਰੀ ਜਾਣ ਪਛਾਣ। ਵੈਸੇ ਇੱਕ ਗੱਲ ਦੱਸਦੇ ਹਾਂ, ਕੁਝ ਲੋਕ ਕਹਿੰਦੇ ਨੇ ਅਸੀਂ ਪਹਿਲਾਂ ਭਾਰਤੀ ਹਾਂ ਬਾਅਦ ਵਿਚ ਹਿੰਦੂ ਜਾਂ ਮੁਸਲਮਾਨ, ਇਹ ਗੱਲ ਸਵੀਕਾਰ ਨਹੀਂ ਕਰਨੀ ਚਾਹੀਦੀ।
3: ਮਤਲਬ ਇਹਦੇ ਚ ਕੀ ਗਲਤ ਹੈ?
1: ਹੈ ਨਾ, ਹੋਣਾ ਤਾਂ ਇਹ ਚਾਹੀਦਾ ਕਿ ਲੋਕ ਪਹਿਲਾਂ ਵੀ ਭਾਰਤੀ ਹੋਣ ਤੇ ਅਖੀਰ ਤੱਕ ਭਾਰਤੀ ਰਹਿਣ, ਭਾਰਤੀ ਤੋਂ ਇਲਾਵਾ ਕੁਝ ਵੀ ਨਾ ਹੋਣ, ਸਭ ਠੀਕ ਹੋ ਜਾਏਗਾ। ਦੇਸ਼ ਦੇ ਬਾਰੇ, ਦੇਸ਼ ਦੇ ਹਰੇਕ ਤਬਕੇ ਦੇ ਬਾਰੇ, ਸਮਾਜ ਦੇ ਬਾਰੇ ਲੋਕਾਂ ਦੀ ਚਿੰਤਾ ਕਰਨੀ ਹੀ ਇਕੱਲੀ ਚਿੰਤਾ ਹੋਣੀ ਚਾਹੀਦੀ ਹੈ, ਹੋਰ ਕੁਝ ਨਹੀਂ।

ਤੁਸੀਂ ਸੁਣ ਰਹੇ ਸੀ ਪੰਜਾਬੀ ਨਾਟਕ ਗੱਡੀ ਦਾ ਪਹੀਆ। ਦੇਸ਼ ਪੰਜਾਬ ਪ੍ਰੋਗਰਾਮ ਦੇ ਵਿਚ ਹੁਣ ਅੱਗੇ ਵਧਦੇ ਹਾਂ। ਪੇਸ਼ ਕਰ ਰਿਹਾ ਪ੍ਰੋਗਰਾਮ ਦਾ ਅਗਲਾ ਹਿੱਸਾ ਸੁਗਮ ਸੰਗੀਤ। ਸੁਗਮ ਸੰਗੀਤ ਦੇ ਵਿਚ ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਹਰਵਿੰਦਰ ਸਹਿਗਲ ਦੀ ਆਵਾਜ਼ ਦੇ ਵਿਚ ਗਾਇਆ ਹੋਇਆ ਇਹ ਗੀਤ।

ਕਦੀਆਂ ਮੁਹੱਬਤਾਂ ਜੇ ਸਕੀਆਂ ਨਾ ਮਿਲਵੇ। ਹੁਣ ਤੁਸੀਂ ਗੀਤ ਸੁਣਿਆ ਹਰਵਿੰਦਰ ਸਹਿਗਲ ਦੀ ਆਵਾਜ਼ ਦੇ ਵਿੱਚ। ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਚੰਦਰਕਾਂਤਾ ਕਪੂਰ ਦੀ ਆਵਾਜ਼ ਦੇ ਵਿੱਚ, ਫਿਰ ਤੇਰੀ ਯਾਦ। ਆਓ ਸੁਣਦੇ ਹਾਂ।

0: ਕਿ ਰੁੜੀਆ ਰਾਮ ਜੀ ਲੰਘ ਆਈਏ ਆਜੋ ਸੰਧੂ ਸਾਹਿਬ ਆਜੋ ਬੱਚੇ ਵਾਲੇ ਆਜੋ ਆ ਗਏ ਜੀ ਆ ਗਏ ਜੈ ਹਿੰਦ ਜੀ ਰੁੜੀਆ ਰਾਮ ਜੀ ਜੈ ਹਿੰਦ ਜੈ ਹਿੰਦ ਜੀ ਜੈ ਹਿੰਦ ਜੀ ਸੰਧੂ ਸਾਹਿਬ ਬੱਚੇ ਵਾਲੇ ਕੀ ਹਾਲ ਚਾਲ ਹੈ ਤੁਹਾਡਾ
1: ਹਾਲ ਚਾਲ ਵਧੀਆ ਜੀ ਆਪਣਾ ਸੁਣਾਓ
0: ਹਾਲ ਚਾਲ ਤਕੜਾ ਦੇਖੋ ਸੰਧੂ ਸਾਹਿਬ ਜਿਹੜਾ ਬੰਦੇ ਦਾ ਰਵੱਈਆ ਹੈ ਜਾਂ ਵਤੀਰਾ ਹੈ ਜਿੱਦਾਂ ਆਪਾਂ ਕਹਿੰਦੇ ਹਾਂ ਇਹਦੇ ਬਾਬਤ ਬੰਦਾ ਅੱਜ ਦੀ ਤਰੀਕ ਦੇ ਵਿੱਚ ਜਾਗਰੂਕ ਨਹੀਂ ਹੈ ਬਹੁਤ ਸਾਰੀਆਂ ਜਿੱਦਾਂ ਆਪਾਂ ਕਹਿੰਦੇ ਹਾਂ ਘਟਨਾਵਾਂ ਦੁਰਘਟਨਾਵਾਂ ਕਲੇਸ਼ ਮਲੇਸ਼ ਇਹ ਸਾਰੀਆਂ ਚੀਜ਼ਾਂ ਦੀ ਜੜ ਤੁਹਾਡਾ ਰਵੱਈਆ ਹੈ ਤੁਹਾਡਾ ਵਤੀਰਾ ਹੈ ਤੇ ਅਸੀਂ ਨਾ ਬੋਲਣ ਲੱਗੇ ਨਾ ਕਿਸੇ ਨਾਲ ਗੱਲ ਕਰਨ ਲੱਗੇ ਨਾ ਵਿਚਰਨ ਲੱਗੇ ਅਸੀਂ ਇਸ ਚੀਜ਼ ਬਾਰੇ ਸੋਚਦੇ ਨਹੀਂ ਵੀ ਅਸੀਂ ਕਿਹੜੇ ਬੰਦੇ ਨਾਲ ਕਿਸ ਟਾਈਮ ਤੇ ਕਿਹੜੀ ਗੱਲ ਕਰ ਰਹੇ ਹਾਂ
1: ਠਰਮਾ ਨਹੀਂ ਰਿਹਾ ਰੁੜੀਆ ਰਾਮ ਜੀ ਹੁਣ ਦੇਖੋ ਨਾ ਰੁੜੀਆ ਰਾਮ ਜੀ ਮੈਂ ਦੇਖਿਆ ਵੀ ਸੜਕਾਂ ਤੇ ਆਪਾਂ ਜਾ ਰਹੇ ਹਾਂ ਕਈ ਵਾਰ ਥੋੜੀ ਬਹੁਤੀ ਘਟਨਾ ਹੋ ਜਾਂਦੀ
0: ਹੈ
1: ਪਰ ਲੋਕਾਂ ਨੂੰ ਖਾਣ ਨੂੰ ਪੈ ਜਾਂਦੇ ਜਿਹੜਾ ਨਾ ਬੰਦਾ ਇਹ ਮਾੜੀ ਗੱਲ ਹੈਗੀ ਹੈ ਕਿ ਤਾਂ ਤੁਸੀਂ ਦੇਖੋ ਤਾਂ ਸਹੀ ਕਿ ਕਿਹਦੀ ਗਲਤੀ ਸੀਗੀ ਜਾਂ ਗਲਤੀ ਹੋ ਵੀ ਗਈ ਕੋਈ ਗੱਲ ਨੀ ਬੈਠ ਕੇ ਹਰ ਮਸਲੇ ਦਾ ਹੱਲ ਹੋ ਸਕਦਾ ਹੈਗਾ ਸਾਡੀ ਭਾਸ਼ਾ ਦਾ ਵਿਗਾੜ ਨਹੀਂ ਹੋਣਾ ਚਾਹੀਦਾ ਜੋ ਅਸੀਂ ਕਈ ਵਾਰ ਬੋਲਦੇ ਹਾਂ ਨਾ ਅੱਗੋਂ ਉਹ ਸੁਣਨ ਵਾਲੇ ਨੂੰ ਦੇਖਣ ਨੂੰ ਬੜਾ ਮਾੜਾ ਲੱਗਦਾ ਵੀ ਅਸੀਂ ਕਿਹੜੇ ਪਾਸੇ ਜਾ ਰਹੇ ਹੈਗੇ ਹਾਂ
0: ਬਿਲਕੁਲ ਜੀ ਦੇਖੋ ਜਿੱਦਾਂ ਕਹਿੰਦੇ ਵੀ ਜਾਨਵਰਾਂ ਤੋਂ ਵੀ ਬੱਤਰ ਭਾਸ਼ਾ ਸਾਡੀ ਤੁਸੀਂ ਜਿੱਦਾਂ ਆਪਾਂ ਜਾਨਵਰਾਂ ਨੂੰ ਜਾਨਵਰ ਕਹਿ ਦਿੰਦੇ ਹਾਂ ਪਰ ਉਹ ਕਿਤੇ ਨਾ ਕਿਤੋਂ ਸਾਡੇ ਨਾਲ ਉਹਨਾਂ ਦੀ ਭਾਸ਼ਾ ਠੀਕ ਹੈ ਜਿੱਦਾਂ ਤੁਸੀਂ ਕਿਹਾ ਕਿ ਅੱਜ ਕੱਲ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦਾ ਦੌਰ ਹੈ ਯੁੱਗ ਹੈ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਂਦੀਆਂ ਕਿ ਤੁਹਾਡਾ ਸ਼ਰਮ ਦੇ ਨਾਲ ਆਪਣੇ ਆਪ ਸਿਰ ਝੁਕ
1: ਜਾਂਦਾ ਹੈ ਜੀ
0: ਯਾਰ ਇਨਸਾਨੀਅਤ ਦੇ ਚਲੋ ਤਕਾਜ਼ਾ ਆਪਾਂ ਕਹਿੰਦੇ ਹਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਕੋਈ ਬੰਦਾ ਜਾਣ ਬੁੱਝ ਕੇ ਗਲਤੀ ਨਹੀਂ
1: ਕਰਦਾ ਜੀ ਹੋ ਜਾਂਦੀ ਹੈ
0: ਕਈ ਵਾਰੀ ਕੋਈ ਇਸ ਤਰ੍ਹਾਂ ਦੀ ਚੀਜ਼ ਵਾਪਰ ਜਾਂਦੀ ਹੈ ਗਹਿਰੀ ਕਰਕੇ ਵਾਪਰ ਜਾਂਦੀ ਹੈ ਉਹਨੂੰ ਓਨਾ ਕੁ ਵਕਤ ਦੇਣਾ ਬਣਦਾ ਹੈ ਕਿ ਜਿਹੜੀ ਘਟਨਾ ਹੋਈ ਆ ਹੈਨਾ ਉਹਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਉਂ ਹੋਈ ਹੈ ਤੇ ਜੇ ਕਿਸੇ ਤੋਂ ਗਲਤੀ ਹੋਈ ਵੀ ਹੈ ਤੇ ਉਹ ਗਲਤੀ ਦੀ ਸਜ਼ਾ ਦਾ ਇੱਕ ਅਲੱਗ ਜਿੱਦਾਂ ਕਹਿੰਦੇ ਤੌਰ ਤਰੀਕਾ ਹੈ ਹੈਨਾ ਉਸ ਲਿਹਾਜ਼ ਨਾਲ ਉਹਨੂੰ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਬਜਾਏ ਇਹ ਕਿ ਆਪਾਂ ਜਿਹੜਾ ਹੈ ਇੱਥੋਂ ਤੱਕ ਪਹੁੰਚ ਜਾਣਾ ਕਿ ਰਿਸ਼ਤੇ ਨਾਤਿਆਂ ਦਾ ਕੋਈ ਲੁੱਕ ਲਿਹਾਜ਼
1: ਰਹਿੰਦਾ ਹੀ ਨਹੀਂ ਜੀ ਕੋਈ ਸ਼ਰਮ ਹੈ ਸਭ ਚੁੱਕ ਦੇਣੇ ਹੈਗੇ ਆਪਾਂ
0: ਇਹ ਚੀਜ਼ਾਂ ਤੇ ਸਾਨੂੰ ਜਿਹੜਾ ਹੈ ਸੋਚ ਕੇ ਸੰਕੋਚ ਦੇ ਨਾਲ ਭਾਸ਼ਾ ਦਾ ਜਿਹੜਾ ਚਲਨ ਹੈ ਭਾਸ਼ਾ ਦੀ ਵਰਤੋਂ ਜਿਹੜੀ ਹੈ ਸਮਾਜ ਸਥਿਤੀ ਤੇ ਸਥਾਨ ਦੇ ਲਿਹਾਜ਼ ਨਾਲ ਫਿਰ ਤੁਸੀਂ ਕਿਸ ਬੰਦੇ ਨਾਲ ਉਹ ਤੁਹਾਤੋਂ ਉਮਰ ਦੇ ਵਿੱਚ ਦੇਖੋ ਪਹਿਲੀ ਵਾਰ ਹੁਣ ਅੱਜ ਕੱਲ ਤਾਂ ਇਹ ਉਮਰ ਦਾ ਵੀ ਲਿਹਾਜ਼ ਨਹੀਂ ਵੱਡੇ ਛੋਟੇ ਦਾ ਵੀ ਕੋਈ ਲਿਹਾਜ਼ ਨਹੀਂ ਹੈ ਕਿ ਆਪਣੇ ਤੋਂ ਵੱਡੇ ਦੇ ਨਾਲ ਆਪਣੇ ਤੋਂ ਜਿਹੜਾ ਬੰਦਾ ਤੁਹਾਨੂੰ ਲੱਗਦਾ ਹੈ ਕਿ ਯਾਰ ਮੈਥੋਂ ਰਿਸ਼ਤੇ ਨਾਤੇ ਚ ਵੱਡਾ ਹੈ ਇਹਦੇ ਨਾਲ ਮੇਰਾ ਵਤੀਰਾ ਜਾਂ ਮੇਰਾ ਗੱਲ ਕਰਨ ਦਾ ਵਿਹਾਰ ਕਿੱਦਾਂ ਦਾ ਹੋਣਾ ਚਾਹੀਦਾ ਹੈ ਹੁਣ ਘਰਾਂ ਦੇ ਵਿੱਚ ਵੀ ਇਹੀ ਹੈ ਸੰਧੂ ਸਾਹਿਬ ਦੇਖੋ ਘਰਾਂ ਦੇ ਵਿੱਚ ਕਲੇਸ਼ ਆਪਾਂ ਦੇਖਦੇ ਹਾਂ ਕਿ ਆਮ ਤੌਰ ਤੇ ਛੋਟੇ ਛੋਟੇ ਘਰ ਨੇ ਪਰ ਉਹਨਾਂ ਵਿੱਚ ਵੱਡੇ ਵੱਡੇ ਕਲੇਸ਼ ਨੇ ਉਹ ਕਲੇਸ਼ ਵੀ ਇਹੀ ਹੈ ਕਿ ਠੰਮਾ ਹੀ ਨੀ ਸਾਡੇ ਚ ਹੈਨਾ ਅਸੀਂ ਗੱਲ ਕਰਨ ਲੱਗੇ ਸੋਚਦੇ ਹੀ ਨੀ ਵੀ ਜਿਹੜਾ ਜੇ ਅਸੀਂ ਬੱਚੇ ਨਾਲ ਵੀ ਗੱਲ ਕਰਦੇ ਹਾਂ ਤੇ ਉਹਨੂੰ ਉਸ ਲਿਹਾਜ਼ ਨਾਲ ਆਪਾਂ ਨੇ ਗੱਲ ਕਰਨੀ ਹੈ
1: ਉਹੀ ਜਿਵੇਂ ਘਰ ਦਾ ਮਾਹੌਲ ਵੀ ਅਸਰ ਪੈਂਦਾ ਹੈ ਨਾ ਜੀ ਜੇ ਘਰ ਦੇ ਵਿੱਚ ਹੀ ਮਾਹੌਲ ਇਹੋ ਜਿਹਾ ਹੈਗਾ ਤੇ ਉਹ ਆਪਣੇ ਨਾਲ ਤੁਰੇਗਾ ਜੀ ਅੱਛਾ ਮਾਹੌਲ ਹੈਗਾ ਸਾਡਾ ਵਿਵਹਾਰ ਅੱਛਾ ਹੈ ਸਾਡੀ ਬੋਲ ਜਿਹੜੀ ਭਾਸ਼ਾ ਵਧੀਆ ਹੈਗੀ ਹੈ ਉਹ ਬੱਚੇ ਦੇ ਸੰਸਕਾਰ ਅੱਗੇ ਜਾਣਗੇ ਜਾਣਗੇ
0: ਖਰਬੂਜੇ ਨੂੰ ਦੇਖ ਕੇ ਖਰਬੂਜ਼ਾ ਰੰਗ ਫੜਦਾ ਹੈ ਸੰਧੂ ਸਾਹਿਬ ਦੇਖੋ ਜੇ ਆਪਾਂ ਕਹੀਏ ਸੋ ਇਸ ਕਰਕੇ ਘਰ ਦਾ ਮਾਹੌਲ ਤਾਂ ਜਿੱਦਾਂ ਬਹੁਤ ਵੱਡੀ ਤੁਸੀਂ ਜ਼ਿਕਰ ਕੀਤਾ ਹੈ ਕਿ ਇਹ ਤੇ ਦੇਸ਼ ਨੂੰ ਮਤਲਬ ਸੰਭਾਲਣ ਪੂਰੇ ਸਮਾਜ ਨੂੰ ਸੰਭਾਲਣ ਦਾ ਬਹੁਤ ਵੱਡਾ ਯਤਨ ਜਿਹੜਾ ਤੁਹਾਡਾ ਘਰ ਤੋਂ ਸ਼ੁਰੂ ਹੁੰਦਾ ਹੈ ਕਿ ਤੁਸੀਂ ਘਰਾਂ ਦੇ ਵਿੱਚ ਸੰਸਕਾਰ ਕੀ ਦੇ ਰਹੇ ਹੋ ਆਪਣੀ ਪੀੜ੍ਹੀ ਨੂੰ ਉਹਨਾਂ ਦੇ ਨਾਲ ਤੁਹਾਡਾ ਵਤੀਰਾ ਤੁਹਾਡਾ ਰਵੱਈਆ ਕਿੱਦਾਂ ਦਾ ਹੈ ਇਹ ਬੜਾ ਕੁਛ ਸਥਾਪਿਤ ਕਰਦਾ ਹੈ ਸੋ ਇਸ ਕਰਕੇ ਜਿੱਦਾਂ ਕਹਿੰਦੇ ਵੀ ਘਰ ਸੁੱਖ ਵਸਿਆ ਬਾਹਰ ਸੁੱਖ
1: ਪਾਇਆ
0: ਤੋ ਘਰ ਵਰਗਾ ਨਜ਼ਾਰਾ ਨੀ ਜੋ ਮੌਤ ਛੱਜੂ ਦੇ ਚਵਾਰੇ ਨਾ ਬਲਖ ਨਾ ਬੁਖਾਰੇ ਸਿਆਣੇ ਨੇ ਤੱਥ ਕੱਢ ਕੇ ਐਵੇਂ ਥੋੜੀ ਦੇਰ ਤੁਸੀਂ ਦੁਨੀਆਂ ਦੇ ਜਿਹੜੇ ਮਰਜ਼ੀ ਕੋਨੇ ਚ ਤੁਰ ਜਾ ਬਰਮਾ ਨੂੰ ਲਿਖ ਜਾਣਗੇ ਨਾਲੇ ਚਲੇ ਜਾਓ ਪਰ ਬੰਦਾ ਪੰਛੀ ਤੱਕ ਜਨੌਰ ਤੱਕ ਵੀ ਸ਼ਾਮ ਨੂੰ ਆਪਣੇ ਘਰ ਚ ਆਉਂਦੇ ਆ ਟਕਾਰੀ ਮਾਰ ਕੇ
1: ਆਉਂਦੇ ਆਉਂਦੇ
0: ਜੇ ਘਰ ਦੇ ਵਿੱਚ ਸੁੱਖ ਹੈ ਜੇ ਘਰ ਦੇ ਵਿੱਚ ਉਹ ਚੀਜ਼ ਹੈ ਟਕਾ ਹੈ ਤਾਂ ਨਹੀਂ ਆਉਂਦੇ ਆ ਜੀ ਸੋ ਇਸ ਕਰਕੇ ਘਰ ਦਾ ਵਾਤਾਵਰਨ ਜਿਹੜਾ ਹੈ ਉਹ ਏਸੀ ਲਾ ਕੇ ਠੰਡਾ ਕਰੋ ਚਾਹੇ ਨਾ ਕਰੋ ਠੰਡਾ ਕਰਨ ਦੀ ਕੋਸ਼ਿਸ਼ ਕਰੋ
1: ਗਰਮੀ ਚਾਹੀਦੀ
0: ਉਹਦੇ ਚ ਗਰਮੀ ਤੁਹਾਡੇ ਘਰ ਦੇ ਵਾਤਾਵਰਨ ਦੇ ਵਿੱਚ ਨਹੀਂ ਚਾਹੀਦੀ ਦੋ ਬੋਲ ਗਾਉਣ ਦੇ

0: ਰਾਮ ਜੀ ਰਲੀ ਰਾਮ ਜੀ
1: ਸੰਧੂ ਸਾਹਿਬ ਬੱਚਿਆਂ ਵਾਲਿਓ ਦੇਖੋ ਆਪਾਂ ਸਾਰੇ ਜਾਣਦੇ ਹਾਂ ਕਿ ਆਹ ਦਿਨਾਂ ਦੇ ਵਿੱਚ ਸਬਜ਼ੀ ਭਾਜੀ ਜਿਹੜੀ ਹੈ ਇਹਨੂੰ ਸੰਭਾਲਣਾ ਬੜਾ ਜ਼ਰੂਰੀ ਹੈ ਕਿਉਂਕਿ ਗਰਮੀ ਦਾ ਪ੍ਰਭਾਵ ਹੈ ਔਰ ਗਰਮੀਆਂ ਦੇ ਪ੍ਰਭਾਵ ਦੇ ਨਾਲ ਪਾਣੀ ਦਾ ਜਿਹੜਾ ਅਸਲ ਗੱਲ ਪਾਣੀ ਤੇ ਆ ਖੜਦੀ ਹੈ ਕਿ ਤੁਸੀਂ ਇਹਨਾਂ ਨੂੰ ਪਾਣੀ ਦੇ ਪ੍ਰਬੰਧਨ ਨਾਲ ਹੀ ਬਚਾਉਣਾ ਹੈ ਨਾ ਹੁਣ ਤੁਹਾਡੇ ਕੋਲ ਤਕਨੀਕੀ ਵਿਧੀਆਂ ਵੀ ਆ ਗਈਆਂ ਬਹੁਤ ਸਾਰੀਆਂ
2: ਬਹੁਤ ਵਧੀਆ ਆ ਗਿਆ ਜੀ ਕੰਮ
1: ਹਨਾ ਸੋ ਇਸ ਕਰਕੇ ਜਦੋਂ ਆਪਾਂ ਪਾਣੀ ਦੀ ਗੱਲ ਕਰਦੇ ਹਾਂ ਇਹਦਾ ਵੀ ਪ੍ਰਬੰਧ ਸਹੀ ਹੋਣਾ ਚਾਹੀਦਾ ਫਲੱਡ ਇਰੀਗੇਸ਼ਨ ਵਾਲੀ ਸਬਜ਼ੀ ਚੱਲਦੀ ਜਿਹੜੀ ਹੈ ਹਨਾ ਡਾਕਟਰ ਦਿਲਪ੍ਰੀਤ ਤਲਵਾੜ ਹੋਰਾਂ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਆਪਾਂ ਸਾਂਝੀਆਂ ਕਰਦੇ ਹਾਂ
3: ਪਿਆਰੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜਿਵੇਂ ਕਿ ਆਪਾਂ ਨੂੰ ਪਤਾ ਹੁਣ ਗਰਮੀਆਂ ਸ਼ੁਰੂ ਹੋ ਚੁੱਕੀਆਂ ਗਰਮੀਆਂ ਦੇ ਵਿੱਚ ਵਿੱਚ ਫਸਲਾਂ ਦੀ ਪਾਣੀ ਦੀ ਲੋੜ ਵੀ ਵੱਧਦੀ ਜਾਂਦੀ ਹੈ ਜਿਵੇਂ ਜਿਵੇਂ ਗਰਮੀ ਵੱਧਦੀ ਜਾਂਦੀ ਹੈ ਉਵੇਂ ਉਵੇਂ ਫਸਲ ਨੂੰ ਅਤੇ ਇਨਸਾਨ ਨੂੰ ਵੀ ਪਾਣੀ ਦੀ ਲੋੜ ਜ਼ਿਆਦਾ ਮਹਿਸੂਸ ਹੁੰਦੀ ਰਹਿੰਦੀ ਹੈ ਜੇਕਰ ਅਸੀਂ ਫਸਲ ਨੂੰ ਪਾਣੀ ਨਾ ਦੇਵਾਂਗੇ ਸੋਕੇ ਵਾਲੀ ਕੰਡੀਸ਼ਨ ਵਿੱਚ ਰੱਖਾਂਗੇ ਤਾਂ ਫਸਲਾਂ ਦੇ ਸੁੱਕਣ ਦੀ ਸਮੱਸਿਆ ਆ ਜਾਂਦੀ ਹੈ ਇਸੇ ਤਰ੍ਹਾਂ ਜੇਕਰ ਅਸੀਂ ਸੋਕੇ ਤੋਂ ਬਾਅਦ ਪਾਣੀ ਇੱਕਦਮ ਖੁੱਲ੍ਹਾ ਲਾ ਦਈਏ ਜਾਂ ਵੈਸੇ ਹੀ ਖੁੱਲ੍ਹਾ ਪਾਣੀ ਲਾ ਦਈਏ ਤਾਂ ਫਸਲਾਂ ਦੇ ਵਿੱਚ ਗਲਣ ਦੀ ਸਮੱਸਿਆ ਆ ਜਾਂਦੀ ਹੈ ਇਸ ਲਈ ਫਸਲ ਨੂੰ ਸਹੀ ਸਮੇਂ ਸਿਰ ਪਾਣੀ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸੇ ਵਿਸ਼ੇ ਤੇ ਅਸੀਂ ਅੱਜ ਗੱਲ ਕਰਾਂਗੇ ਕਿ ਸਬਜ਼ੀਆਂ ਦੇ ਵਿੱਚ ਸੁਚੱਜਾ ਪਾਣੀ ਦਾ ਪ੍ਰਬੰਧਨ ਕਿਵੇਂ ਕਰ ਸਕਦੇ ਹਾਂ ਪਾਣੀ ਦੀ ਬਚਤ ਕਿਵੇਂ ਕਰ ਸਕਦੇ ਹਾਂ ਤੇ ਪਾਣੀ ਨੂੰ ਕਿਵੇਂ ਲਾ ਸਕਦੇ ਹਾਂ ਜਿਵੇਂ ਸਾਨੂੰ ਪਤਾ ਜੇਕਰ ਅਸੀਂ ਕਣਕ ਝੋਨੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦੋ ਤਰ੍ਹਾਂ ਦੇ ਮੌਸਮ ਆਉਂਦੇ ਆ ਹਾੜੀ ਤੇ ਸਾਉਣੀ ਦਾ ਮੌਸਮ ਪਰ ਸਬਜ਼ੀਆਂ ਦੇ ਵਿੱਚ ਇਦਾਂ ਦਾ ਨਹੀਂ ਆ ਸਬਜ਼ੀਆਂ ਜਿਹੜੀਆਂ ਕਿ ਘੱਟ ਡਿਊਰੇਸ਼ਨ ਵਾਲੀਆਂ ਫਸਲਾਂ ਥੋੜਾ ਸਮਾਂ ਲੈਂਦੀਆਂ ਅਤੇ ਵੱਧ ਝਾੜ ਦਿੰਦੀਆਂ ਡਾਇਵਰਸੀਫਿਕੇਸ਼ਨ ਵਿੱਚ ਵੀ ਬਹੁਤ ਰੋਲ ਅਦਾ ਕਰਦੀਆਂ ਇਸ ਨੂੰ ਅਸੀਂ ਸਾਲ ਵਿੱਚ ਤਿੰਨ ਵਾਰੀ ਲਾ ਸਕਦੇ ਹਾਂ ਗਰਮੀ ਦੇ ਵਿੱਚ ਵਰਖਾ ਦੇ ਵਿੱਚ ਅਤੇ ਸਰਦੀ ਦੇ ਵਿੱਚ ਹਰ ਜਦੋਂ ਇਹ ਫਸਲ ਲੱਗਦੀ ਹੈ ਮੌਸਮ ਦੇ ਹਿਸਾਬ ਨਾਲ ਇਸ ਦੀ ਪਾਣੀ ਦੀ ਮੰਗ ਆ ਮੌਸਮ ਦੇ ਹਿਸਾਬ ਨਾਲ ਇਸ ਨੂੰ ਪਾਣੀ ਲੱਗਣਾ ਚਾਹੀਦਾ ਜੇਕਰ ਅਸੀਂ ਗਰਮੀ ਦੇ ਫਸਲ ਦੀ ਗੱਲ ਕਰੀਏ ਜਿਹੜੀ ਕਿ ਫਰਵਰੀ ਮਾਰਚ ਵਿੱਚ ਲੱਗਦੀ ਹੈ ਤੇ ਜੂਨ ਜੁਲਾਈ ਦੇ ਵਿੱਚ ਜਾਂਦੀ ਹੈ ਕਿਉਂਕਿ ਜਿਵੇਂ ਜਿਵੇਂ ਗਰਮੀ ਵੱਧਦੀ ਜਾਂਦੀ ਹੈ ਉਵੇਂ ਉਵੇਂ ਐਪੋ ਟ੍ਰਾਂਸਪੀਰੇਸ਼ਨ ਵੀ ਵੱਧਦੀ ਜਾਂਦੀ ਹੈ ਧੁੱਪ ਦੇ ਨਾਲ ਸੇਕਾ ਵੱਧਦਾ ਜਾਂਦਾ ਸੇਕੇ ਦੇ ਨਾਲ ਜ਼ਮੀਨ ਦੇ ਉੱਪਰਲੀ ਪਰਤ ਚੋਂ ਪਾਣੀ ਘਟਦਾ ਪਾਣੀ ਸੁੱਕਦਾ ਜਾਂਦਾ ਪਾਣੀ ਸੁੱਕਣ ਕਰਕੇ ਆਪਾਂ ਨੂੰ ਪਾਣੀ ਦੁਬਾਰਾ ਦੇਣ ਦੀ ਫਸਲ ਨੂੰ ਜ਼ਰੂਰਤ ਪੈਂਦੀ ਰਹਿੰਦੀ ਹੈ ਗਰਮੀਆਂ ਦੇ ਵਿੱਚ ਟਮਾਟਰ ਬੈਂਗਣ ਘੀਆ ਕੱਦੂ ਪੇਠਾ ਤੋਰੀ ਆਦਿ ਸਬਜ਼ੀਆਂ ਪ੍ਰਮੁੱਖ ਨੇ ਜੋ ਕਿ ਅਸੀਂ ਖੇਤ ਵਿੱਚ ਫਰਵਰੀ ਮਾਰਚ ਵਿੱਚ ਲਾ ਸਕਦੇ ਹਾਂ ਇਸ ਦੇ ਵਿੱਚ ਬੈਂਗਣ ਇੱਕ ਅਜਿਹੀ ਫਸਲ ਹੈ ਜਿਸ ਨੂੰ ਕਿ ਅਸੀਂ ਸਾਰਾ ਸਾਲ ਮੌਸਮ ਦੇ ਹਿਸਾਬ ਨਾਲ ਉਗਾ ਸਕਦੇ ਹਾਂ ਅਤੇ ਮਿਰਚ ਜਿਹੜੀ ਕਿ ਫਰਵਰੀ ਮਾਰਚ ਵਿੱਚ ਅਸੀਂ

ਲਗਾਉਂਦੇ ਹਾਂ ਜਾਂ ਲੋਅ ਟਨਰ ਦੇ ਵਿੱਚ ਨਵੰਬਰ ਦੇ ਵਿੱਚ ਲਾਈਏ, ਉਸ ਨੂੰ ਅਸੀਂ ਸਤੰਬਰ ਅਕਤੂਬਰ ਤੱਕ ਲੈ ਕੇ ਜਾ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਅਸੀਂ ਵਰਖਾ ਰੁੱਤ ਦੀ ਗੱਲ ਕਰੀਏ, ਜਿਹੜਾ ਜੂਨ ਜੁਲਾਈ ਦੇ ਵਿੱਚ ਸ਼ੁਰੂ ਹੁੰਦਾ ਜਦੋਂ ਵਰਖਾ ਦਾ ਮੌਸਮ ਸ਼ੁਰੂ ਹੁੰਦਾ, ਉਸ ਨੂੰ ਅਸੀਂ ਵਰਖਾ ਦੇ ਹਿਸਾਬ ਨਾਲ ਪਾਣੀ ਦੇਣਾ। ਜੇਕਰ ਮੀਂਹ ਪੈਣ ਦੀ ਸੰਭਾਵਨਾ ਹੈ ਜਾਂ ਮੀਂਹ ਪੈ ਚੁੱਕਿਆ ਤਾਂ ਜੇਕਰ ਖੇਤ ਗਿੱਲਾ ਹੈ ਤਾਂ ਉਸ ਨੂੰ ਪਾਣੀ ਦੇਣ ਦੀ ਲੋੜ ਨਹੀਂ। ਪਰ ਜੇਕਰ ਮੀਂਹ ਨਹੀਂ ਪਿਆ ਜਾਂ ਮੀਂਹ ਦੀ ਪੋਸੀਬਿਲਿਟੀ ਨਹੀਂ ਤਾਂ ਸਮੇਂ ਸਿਰ ਲੋੜ ਦੇ ਅਨੁਸਾਰ ਫਸਲ ਨੂੰ ਪਾਣੀ ਦੇਣਾ ਚਾਹੀਦਾ ਤਾਂ ਕਿ ਜ਼ਮੀਨ ਸਾਡੀ ਸੁੱਕੀ ਨਾ ਰਹੇ ਅਤੇ ਪਾਣੀ ਦੀ ਐਕਸੈਸ ਮਾਤਰਾ ਵੀ ਨਾ ਹੋ ਜਾਵੇ। ਇਸੇ ਤਰ੍ਹਾਂ ਸਰਦੀਆਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ, ਜਿਹੜੀਆਂ ਕਿ ਅਕਤੂਬਰ ਦੇ ਵਿੱਚ ਲੱਗਦੀਆਂ ਫਸਲਾਂ ਜਾਂ ਸਤੰਬਰ ਦੇ ਵਿੱਚ ਲੱਗਦੀਆਂ, ਜਿਵੇਂ ਮਟਰ ਹੋ ਗਏ ਜਾਂ ਜੜਾਂ ਵਾਲੀਆਂ ਫਸਲਾਂ ਹੋ ਗਈਆਂ ਜਾਂ ਪੱਤੇ ਵਾਲੀਆਂ ਫਸਲਾਂ ਹੋ ਗਈਆਂ, ਉਹਨਾਂ ਨੂੰ ਪਾਣੀ ਘੱਟ ਚਾਹੀਦਾ ਕਿਉਂਕਿ ਠੰਡ ਦੇ ਨਾਲ ਐਪੋ ਟ੍ਰਾਂਸਪੀਰੇਸ਼ਨ ਲੋਸਿਸ ਵੀ ਘੱਟ ਜਾਂਦੇ ਆ ਤੇ ਨਾਲ ਨਾਲ ਜ਼ਮੀਨ ਦੇ ਸੁੱਕਣ ਦੀ ਪਾਵਰ ਵੀ ਘੱਟ ਜਾਂਦੀ ਹੈ ਕਿਉਂਕਿ ਧੁੱਪ ਵੀ ਘੱਟ ਪੈਣ ਲੱਗ ਜਾਂਦੀ ਹੈ। ਜੇਕਰ ਅਸੀਂ ਜੂਨ ਜੁਲਾਈ ਦੇ ਮਹੀਨੇ ਦੀ ਗੱਲ ਕਰੀਏ, ਹੁਣ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਭਿੰਡੀ ਦੀ ਫਸਲ, ਬੈਂਗਣ ਦੀ ਫਸਲ ਆਦਿ ਮੁੱਖ ਫਸਲਾਂ ਨੇ ਜਿਹੜੀਆਂ ਖੇਤ ਵਿੱਚ ਲੱਗਣੀਆਂ, ਕੱਦੂ, ਤੋਰੀਆਂ, ਕਰੇਲੇ ਆਦਿ ਵੀ ਲੱਗਣੀਆਂ। ਇਨ੍ਹਾਂ ਵਿੱਚ ਪਾਣੀ ਦਾ ਪ੍ਰਬੰਧਨ ਸਹੀ ਢੰਗ ਨਾਲ ਸਾਨੂੰ ਕਰਨਾ ਚਾਹੀਦਾ। ਪਾਣੀ ਦੇ ਪ੍ਰਬੰਧਨ ਦੇ ਕਈ ਤਰੀਕੇ ਆ। ਪਹਿਲਾ ਤਰੀਕਾ ਤਾਂ ਪਾਣੀ ਦੇ ਪ੍ਰਬੰਧਨ ਇਹ ਹੈ ਕਿ ਪਾਣੀ ਨੂੰ ਲੋੜ ਅਨੁਸਾਰ ਲਾਓ, ਖੁੱਲ੍ਹਾ ਖੇਤ ਵਿੱਚ ਨਾ ਲਾਓ। ਪਾਣੀ ਨੂੰ ਲੋੜ ਅਨੁਸਾਰ ਭਾਵ ਜਿਹੜੀਆਂ ਤੁਸੀਂ ਖਾਲੀਆਂ ਫਸਲ ਦੇ ਵਿੱਚ ਪਾਈਆਂ ਹੋਈਆਂ, ਫਸਲ ਦੀਆਂ ਖਾਲੀਆਂ ਨੂੰ ਭਰੋ ਬੈੱਡ ਦੇ ਉੱਪਰ ਦੀ ਜਾਂ ਬੈੱਡ ਦੇ ਕਿਸੇ ਹੋਰ ਪਾਸੇ ਵਿੱਚ ਦੀ ਪਾਣੀ ਨੂੰ ਨਾ ਕੱਢੋ ਤਾਂ ਕਿ ਜਿੰਨਾ ਉਸਨੂੰ ਪਾਣੀ ਚਾਹੀਦਾ ਉਸਨੂੰ ਹੀ ਪਾਣੀ ਲੱਗੇ, ਪਾਣੀ ਤੁਹਾਡਾ ਵਿਅਰਥ ਨਾ ਜਾਵੇ। ਦੂਸਰਾ ਤਰੀਕਾ ਜਿਹੜਾ ਕਿ ਪਾਣੀ ਬਚਾਉਣ ਦਾ, ਪਾਣੀ ਦੇ ਸੁਚੱਜੇ ਪ੍ਰਬੰਧਨ ਦਾ ਸਬਜ਼ੀਆਂ ਦੇ ਵਿੱਚ ਹੈ, ਉਹ ਤੁਪਕਾ ਸਿੰਜਾਈ। ਤੁਪਕਾ ਸਿੰਜਾਈ ਦਾ ਭਾਵ ਹੈ ਤੁਪਕੇ ਦੇ ਨਾਲ ਤੁਪਕਾ ਤੁਪਕਾ ਕਰਕੇ ਤੁਸੀਂ ਬੂਟੇ ਦੀ ਜੜ ਨੂੰ ਪਾਣੀ ਦੇਣਾ, ਤਾਂ ਕਿ ਬੂਟੇ ਦੀ ਜੜ ਨੂੰ ਪਾਣੀ ਦੇਣ ਦੇ ਨਾਲ ਨਾਲ ਬੂਟੇ ਨੂੰ ਪਾਣੀ ਵੀ ਮਿਲਦਾ ਰਹੇ, ਪਾਣੀ ਦੀ ਬਚਤ ਵੀ ਹੁੰਦੀ ਰਹੇ। ਪਾਣੀ ਦੀ ਬਚਤ ਦੇ ਨਾਲ ਨਾਲ ਸਹੀ ਮਾਤਰਾ ਦੇ ਵਿੱਚ ਜੜ ਨੂੰ ਪਾਣੀ ਮਿਲਣ ਦੇ ਨਾਲ ਨਾਲ ਬੂਟੇ ਦੀ ਪੈਦਾਵਾਰ ਵੀ ਵਧੀਆ ਹੋਵੇ ਅਤੇ ਬਾਕੀ ਖੇਤ ਨੂੰ ਪਾਣੀ ਨਾ ਮਿਲੇ, ਇਸ ਨਾਲ ਪਾਣੀ ਦੀ ਬਚਤ ਹੋ ਜਾਂਦੀ ਹੈ। ਤੁਪਕਾ ਸਿੰਜਾਈ ਦੇ ਕਾਫੀ ਲਾਭ ਨੇ। ਤੁਪਕਾ ਸਿੰਜਾਈ ਦੇ ਵਿੱਚ ਅਸੀਂ ਕੀ ਕਰਦੇ ਹਾਂ, ਡ੍ਰਿਪ ਪਾਉਂਦੇ ਹਾਂ, ਡ੍ਰਿਪ ਦੇ ਭਾਵ ਪੈਪਾਂ ਪਾਉਂਦੇ ਹਾਂ। ਤੁਪਕੇ ਸਿੰਜਾਈ ਵਾਲੀਆਂ ਛੋਟੀਆਂ ਪੈਪਾਂ ਪਾਉਂਦੇ ਹਾਂ, ਉਹਨਾਂ ਪੈਪਾਂ ਦੇ ਵਿੱਚ ਥੋੜੇ ਛੋਟੇ ਡ੍ਰਿਪਰ ਲੱਗੇ ਹੁੰਦੇ ਆ, ਛੇਦ ਕੀਤੇ ਹੁੰਦੇ ਆ, ਜਿਨ੍ਹਾਂ ਦੇ ਵਿੱਚ ਵੀ ਪਾਣੀ ਆਉਂਦਾ। ਹਰ ਪਾਈਪ ਨੂੰ ਇੱਕ ਵੈਂਚਰਿੰਗ ਸਿਸਟਮ ਦੇ ਨਾਲ ਜੋੜਿਆ ਜਾਂਦਾ, ਉਸ ਵੈਂਚਰਿੰਗ ਸਿਸਟਮ ਦੇ ਵਿੱਚੋਂ ਪਾਣੀ ਵੀ ਆਉਂਦਾ ਤੇ ਨਾਲ ਨਾਲ ਘੁਲਣਸ਼ੀਲ ਖਾਦਾਂ ਵੀ ਲੋੜ ਦੇ ਅਨੁਸਾਰ ਅਸੀਂ ਪਾ ਕੇ ਉਸ ਨੂੰ ਬੂਟੇ ਦੀ ਜੜ ਦੇ ਤੱਕ ਪਹੁੰਚਾਉਂਦੇ ਹਾਂ। ਇਸ ਨਾਲ ਜਿੱਥੇ ਪਾਣੀ ਚਾਹੀਦਾ ਜੜ ਨੂੰ, ਉਸ ਥਾਂ ਤੇ ਪਾਣੀ ਸਹੀ ਮਾਤਰਾ ਵਿੱਚ ਪਹੁੰਚਦਾ ਤੇ ਪਾਣੀ ਦੀ ਵੇਸਟੇਜ ਨਹੀਂ ਹੁੰਦੀ। ਐਵਾਪੋਰੇਸ਼ਨ ਟ੍ਰਾਂਸਪੀਰੇਸ਼ਨ ਲੋਸਿਸ ਵੀ ਘੱਟ ਹੁੰਦੇ ਆ, ਹੋਰ ਪਾਣੀ ਦੀ ਵੇਸਟੇਜ ਵੀ ਘੱਟ ਜਾਂਦੀ ਆ ਅਤੇ ਖਾਦਾਂ ਵੀ ਸਹੀ ਮਾਤਰਾ ਵਿੱਚ ਬੂਟੇ ਦੀ ਜੜ ਤੱਕ ਪਹੁੰਚ ਜਾਂਦੀਆਂ। ਖਾਦਾਂ ਦੀ ਅਸੀਂ ਬਹੁਤਾਂਤ ਵੀ ਨਹੀਂ ਕਰਦੇ, ਖਾਦਾਂ ਵੀ ਅਸੀਂ ਉਸ ਨਾਲ ਬਚਾ ਸਕਦੇ ਹਾਂ। ਹਾਂ, ਡ੍ਰਿਪ ਇਰੀਗੇਸ਼ਨ ਨਾਲ ਇੱਕ ਵਾਰੀ ਪੈਪਾਂ ਪਾਉਣ ਤੇ ਖਰਚਾ ਜ਼ਰੂਰ ਆਉਂਦਾ, ਪਰ ਇਹਦੇ ਫਾਇਦੇ ਬਹੁਤ ਨੇ। ਸਭ ਤੋਂ ਵੱਡਾ ਫਾਇਦਾ ਤਾਂ ਪਾਣੀ ਦੀ ਬਚਤ ਹੈ। ਜਿਵੇਂ ਸਾਨੂੰ ਪਤਾ ਅੱਜ ਕੱਲ੍ਹ ਪਾਣੀ ਦਾ ਪੰਜਾਬ 'ਚ ਪੱਧਰ ਡਾਊਨ ਜਾ ਰਿਹਾ, ਜੇਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪਾਣੀ ਦੀ ਕਿੱਲਤ ਮਹਿਸੂਸ ਕਰਾਂਗੇ। ਇਸ ਲਈ ਪਾਣੀ ਤੋਂ ਬਚਾਉਣ ਲਈ ਸਬਜ਼ੀਆਂ ਦੇ ਵਿੱਚ ਤੁਪਕਾ ਸਿੰਜਾਈ ਦੇ ਨਾਲ ਅਸੀਂ ਪਾਣੀ ਲਾ ਕੇ ਪਾਣੀ ਦੀ ਬਚਤ ਕਰ ਸਕਦੇ ਹਾਂ। ਦੂਜਾ, ਜੇਕਰ ਅਸੀਂ ਖਾਦਾਂ ਦੀ ਗੱਲ ਕਰੀਏ, ਜਦੋਂ ਅਸੀਂ ਖਾਦਾਂ ਜਿਵੇਂ ਯੂਰੀਆ, ਡਾਇਆ ਆਦਿ ਨੂੰ ਖੇਤ ਵਿੱਚ ਪਾਉਂਦੇ ਹਾਂ, ਮਿੱਟੀ ਨੂੰ ਵਿੱਚ ਪਾਉਂਦੇ ਹਾਂ ਉਸਦੀ ਉਪਜਾਊ ਸ਼ਕਤੀ ਬਣਾਉਣ ਲਈ, ਤਾਂ ਕਾਫੀ ਖਾਦਾਂ ਵਿਅਰਥ ਹੋ ਜਾਂਦੀਆਂ, ਕਿਉਂਕਿ ਵਿਅਰਥ ਵੇਸਟ ਤਾਂ ਹੋ ਜਾਂਦੀਆਂ ਕਿਉਂਕਿ ਜਿੱਥੇ ਬੂਟੇ ਨੂੰ ਚਾਹੀਦਾ ਉੱਥੇ ਪੈਂਦੀਆਂ ਨਹੀਂ, ਉਹ ਦੂਜੀ ਥਾਂ ਤੇ ਪਈਆਂ ਰਹਿੰਦੀਆਂ, ਜਿਸ ਨਾਲ ਨਦੀਨ ਵੀ ਜ਼ਿਆਦਾ ਉੱਗਦੇ ਆ, ਕਿਉਂਕਿ ਨਦੀਨ ਨੇ ਆਪਣਾ ਭੋਜਨ ਤੁਹਾਡੇ ਦਿੱਤੀ ਹੋਈ ਫਸਲ ਦੀ ਖਾਦਾਂ ਤੋਂ ਜਾਂ ਪਾਣੀ ਤੋਂ ਹੀ ਲੈਣਾ। ਜਦੋਂ ਨਦੀਨ ਜ਼ਿਆਦਾ ਉੱਗ ਗਏ, ਉਹਨਾਂ ਨੇ ਬੂਟੇ ਦੇ ਨਾਲ ਕੰਪੀਟ ਕਰਨਾ, ਜਦੋਂ ਬੂਟੇ ਦੇ ਨਾਲ ਉਹ ਕੰਪੀਟ ਕਰਨਗੇ ਤੁਹਾਡਾ ਬੂਟਾ ਮਰ ਜੂਗਾ। ਇਸ ਲਈ ਖਾਦਾਂ ਦੀ ਸੁਚੱਜੀ ਵਰਤੋਂ ਵੀ ਅਸੀਂ ਤੁਪਕਾ ਸਿੰਚਾਈ ਦੇ ਨਾਲ ਹੀ ਕਰ ਸਕਦੇ ਹਾਂ। ਤੀਜਾ, ਜਿਹੜਾ ਸਭ ਤੋਂ ਵੱਡਾ, ਜੇਕਰ ਉਸਨੂੰ ਖਾਦ ਅਤੇ ਬੂਟੇ ਨੂੰ ਖਾਦ ਵੀ ਸਹੀ ਮਿਲੇ, ਪਾਣੀ ਵੀ ਸਹੀ ਮਿਲੇ ਤੇ ਨਾਲ ਦੀ ਨਾਲ ਉਹਦੇ ਨਦੀਨਾਂ ਦੀ ਰੋਕਥਾਮ ਵੀ ਹੁੰਦੀ ਰਹੇ, ਭਾਵੇਂ ਉਹ ਕੰਪੀਟ ਨਾ ਕਰੇ ਬੂਟਾ ਤੁਹਾਡਾ, ਤਾਂ ਉਸਦੇ ਨਾਲ ਤੁਹਾਡੀ ਪੈਦਾਵਾਰ ਵੀ ਵਧੂਗੀ। ਜਦੋਂ ਤੁਹਾਡੀ ਫਸਲ ਦੀ ਪੈਦਾਵਾਰ ਵਧ ਗਈ, ਤੁਹਾਨੂੰ ਪੈਦਾਵਾਰ ਵਧਣ ਦੇ ਨਾਲ ਤੁਹਾਡਾ ਪ੍ਰੋਫਿਟ ਵੀ ਵਧਿਆ। ਜਿਹੜੀ ਤੁਹਾਡੀ ਡ੍ਰਿਪ ਇਰੀਗੇਸ਼ਨ ਦੀ ਪਹਿਲੀ ਲਾਗਤ ਲੱਗੀ ਆ, ਉਹ ਇੱਕ ਛੋਟੀ ਮਾਮੂਲੀ ਗੱਲ ਰਹਿ ਜਾਣੀ ਆ, ਉਹ ਤੁਹਾਡੀ ਪਹਿਲੀ ਤਰਾਈ ਦੇ ਵਿੱਚ ਪਹਿਲੀ ਫਸਲ ਦੇ ਨਾਲ ਹੀ ਉਹਦੀ ਭਰਪਾਈ ਹੋ ਜਾਣੀ ਹੈ ਤੇ ਬਾਅਦ ਵਿੱਚ ਤੁਸੀਂ ਮੁਨਾਫੇ ਵਿੱਚ ਰਹੋਗੇ। ਜੇਕਰ ਹੁਣ ਅਸੀਂ ਗੱਲ ਕਰੀਏ ਕਿ ਜਿਵੇਂ ਵਰਖਾ ਰੁੱਤ ਦੀ ਫਸਲ ਆ, ਵਰਖਾ ਰੁੱਤ ਦੇ ਵਿੱਚ ਹੁਣ ਬੈਂਗਣਾਂ ਦੀ ਗੱਲ ਕਰੀਏ, ਬੈਂਗਣ ਜਿਹੜੀ ਕਿ ਹੁਣ ਅਸੀਂ ਲਾਈ ਹੋਈ ਆ ਅਪ੍ਰੈਲ ਮਈ ਦੇ ਵਿੱਚ, ਜਾਂ ਅਸੀਂ ਹੁਣ ਅੱਗੇ ਜੂਨ ਜੁਲਾਈ ਦੇ ਵਿੱਚ ਵੀ ਲਾਵਾਂਗੇ, ਪੂਰੀ ਪੱਟ ਕੇ ਖੇਤ ਵਿੱਚ ਲਾਵਾਂਗੇ, ਉਸਨੂੰ ਵੀ ਅਸੀਂ ਤੁਪਕਾ ਸਿੰਚਾਈ ਦੇ ਵਿੱਚ ਨਾਲ ਪਾਣੀ ਦੇ ਸਕਦੇ। ਤੁਪਕਾ ਸਿੰਚਾਈ ਦੇ ਨਾਲ ਉਸਨੂੰ ਪਾਣੀ ਦੇਣਾ ਕਿਵੇਂ ਹੈ? ਤੁਪਕਾ ਸਿੰਚਾਈ ਦੇ ਨਾਲ ਪਾਣੀ ਦੇਣ ਲਈ ਅਸੀਂ ਇੱਕ ਖਾਲੀ ਤੋਂ ਦੂਜੀ ਖਾਲੀ ਦੇ ਅੱਧ ਤੱਕ 1.20 ਮੀਟਰ
ਮੀਟਰ ਦਾ ਬੈੱਡ ਬਣਾ ਲੈਣਾ, ਭਾਵ

ਜਿਹੜਾ ਉਹ ਬੈੱਡ ਹੈ, ਬੈੱਡ ਦੀ ਚੌੜਾਈ 80 ਸੈਂਟੀਮੀਟਰ ਹੋਵੇ ਤੇ 20 ਸੈਂਟੀਮੀਟਰ ਇੱਕ ਪਾਸੇ ਖਾਲੀ ਦਾ ਅੱਧ ਤੇ ਦੂਜੇ ਪਾਸੇ ਖਾਲੀ ਦਾ 40 ਸੈਂਟੀਮੀਟਰ ਉਹਦੇ ਵਿੱਚ ਖਾਲੀਆਂ ਹੋਣ। ਜਿਹੜੇ 80 ਸੈਂਟੀਮੀਟਰ ਦਾ ਤੁਸੀਂ ਬੈੱਡ ਬਣਾਇਆ ਉਹਦੇ ਵਿੱਚ 60 ਸੈਂਟੀਮੀਟਰ ਤੇ ਦੋ ਰੋ ਦੋ ਕਤਾਰਾਂ ਵਿੱਚ ਬੂਟੇ, 45 ਸੈਂਟੀਮੀਟਰ ਦੇ ਫਰਕ ਫਰਕ ਤੇ ਤੁਸੀਂ ਬੈਂਗਣਾ ਦੇ ਬੂਟੇ ਲਾ ਦੇਣੇ ਆ। ਭਾਵ ਬੈੱਡ 80 ਸੈਂਟੀਮੀਟਰ ਦਾ, ਉਹਦੇ ਉੱਪਰ ਇੱਕ ਤੋਂ ਦੂਜੀ ਕਤਾਰ ਦਾ 60 ਸੈਂਟੀਮੀਟਰ ਦਾ ਫਾਸਲਾ ਰੱਖ ਕੇ ਉਸ ਵਿੱਚ ਤੁਸੀਂ ਬੂਟੇ ਲਾ ਦੇਣੇ ਆ। ਬੂਟੇ ਲਾਉਣ ਦੇ ਉਪਰੰਤ ਤੁਸੀਂ ਉਸਦੇ ਵਿੱਚ ਡ੍ਰਿਪਰ ਪਾਉਣੀ ਹੈ, ਪਾਈਪ ਪਾਉਣੀ ਹੈ, ਜਿਸ ਵਿੱਚ ਜਿਹੜਾ ਲੀਟਰਲ ਹੈ ਜਿੱਥੋਂ ਪਾਣੀ ਨਿਕਲਣਾ ਉਹਦਾ ਡਿਸਟੈਂਸ ਇੱਕ ਤੋਂ ਦੂਜੇ ਥਾਂ ਤੇ 30 ਸੈਂਟੀਮੀਟਰ ਦਾ ਹੋਵੇ। ਭਾਵ ਜਿਹੜਾ ਤੁਪਕਾ ਸਿੰਚਾਈ ਦੇ ਨਾਲ ਪਾਣੀ 30 ਸੈਂਟੀਮੀਟਰ ਦੇ ਡਿਸਟੈਂਸ ਤੇ ਲੱਗੇ ਤੇ ਜੇਕਰ ਉਸਦਾ ਡਿਸਚਾਰਜ ਰੇਟ 2.2 ਲੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਉਹ ਤੁਪਕਾ ਸਿੰਚਾਈ ਦਾ ਤੁਪਕਾ ਡਿੱਗ ਰਿਹਾ ਤਾਂ ਤੁਹਾਡੀ ਇਸ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ। ਅਸੀਂ ਕਹਿੰਦੇ ਹਾਂ ਜੇਕਰ ਤੁਸੀਂ ਬੈਂਗਣਾ ਦੇ ਵਿੱਚ ਤੁਪਕਾ ਸਿੰਚਾਈ ਦੇ ਨਾਲ ਮਲਚ ਦੀ ਵਰਤੋਂ ਕਰਦੇ ਹੋ ਤਾਂ 30% ਤੁਸੀਂ ਪਾਣੀ ਬਚਾ ਸਕਦੇ ਹੋ ਤੇ ਨਾਲ ਨਾਲ ਇਸ ਦੀ ਪੈਦਾਵਾਰ, ਇਸ ਦੇ ਜੀਲਡ ਦਾ ਪੋਟੈਂਸ਼ੀਅਲ ਵੀ ਵਧਾ ਸਕਦੇ ਹੋ। ਜੇ 25 ਮਾਈਕਰੋਨ ਦੀ ਤੁਹਾਨੂੰ ਪਲਾਸਟਿਕ ਦੀ ਸ਼ੀਟ ਮਿਲਦੀ ਹੈ ਤਾਂ ਉਸ ਨੂੰ ਤੁਸੀਂ ਤੁਪਕਾ ਸਿੰਚਾਈ ਦੇ ਨਾਲ ਪਾਓ, ਜਿਸ ਨਾਲ ਤੁਹਾਡੇ ਨਦੀਨਾਂ ਦੀ ਰੋਕਥਾਮ ਵੀ ਹੋਵੇਗੀ ਅਤੇ ਪਾਣੀ ਦੀ ਬੱਚਤ ਵੀ ਹੋਵੇਗੀ। ਜੇਕਰ ਤੁਹਾਡੇ ਡ੍ਰਿਪਰ ਦਾ ਡਿਸਚਾਰਜ ਰੇਟ 2.2 ਲੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲ ਰਿਹਾ ਤੇ 30 ਸੈਂਟੀਮੀਟਰ ਡ੍ਰਿਪਰ ਤੋਂ ਡ੍ਰਿਪਰ ਦਾ ਡਿਸਟੈਂਸ ਆ ਤਾਂ ਤੁਸੀਂ ਮਿੰਟਾਂ ਦੇ ਹਿਸਾਬ ਨਾਲ ਹੀ ਬੈਂਗਣ ਦੇ ਵਿੱਚ ਫਸਲ ਨੂੰ ਤੁਪਕਾ ਸਿੰਚਾਈ ਦੇ ਨਾਲ ਪਾਣੀ ਦੇਣਾ। ਜਿਵੇਂ ਅਗਸਤ ਦੇ ਵਿੱਚ ਅਸੀਂ 36 ਮਿੰਟ ਪਾਣੀ ਦਿੰਦੇ ਹਾਂ, ਉਸੇ ਤਰ੍ਹਾਂ ਸਤੰਬਰ ਦੇ ਵਿੱਚ 40 ਮਿੰਟ, ਅਕਤੂਬਰ ਦੇ ਵਿੱਚ 60 ਮਿੰਟ ਤੇ ਨਵੰਬਰ ਦੇ ਵਿੱਚ 68 ਮਿੰਟ ਦੇ ਕੇ ਅਸੀਂ ਉਸਦੇ ਬੈਂਗਣ ਦੀ ਪੂਰੀ ਸਿੰਚਾਈ ਦਾ ਪ੍ਰਬੰਧਨ ਕਰ ਸਕਦੇ ਹਾਂ, ਜਿਸ ਨਾਲ 36 ਤੋਂ 38% ਤੁਹਾਡਾ ਪਾਣੀ ਬਚ ਜਾਂਦਾ। ਜੇਕਰ ਹੁਣ ਅਸੀਂ ਖਾਦਾਂ ਦੀ ਗੱਲ ਕਰੀਏ, ਖਾਦਾਂ ਵੀ ਅਸੀਂ ਤੁਪਕਾ ਸਿੰਚਾਈ ਦੇ ਨਾਲ ਵੈਂਚਰੀ ਸਿਸਟਮ ਜਿਹਨੂੰ ਫਰਟੀਗੇਸ਼ਨ ਕਹਿੰਦੇ ਆ, ਫਰਟੀਗੇਸ਼ਨ ਦੇ ਨਾਲ ਕਰਕੇ ਅਸੀਂ ਖਾਦਾਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਾਂ। ਜਿਵੇਂ 80 ਕਿਲੋ ਯੂਰੀਆ, 33 ਕਿਲੋ ਅਮੋਨੀਅਮ ਫਾਸਫੇਟ ਅਤੇ 16 ਕਿਲੋ ਮਿਊਰੇਟ ਆਫ ਪੋਟਾਸ਼ ਬੈਂਗਣ ਦੇ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਡ੍ਰਿਪ ਇਰੀਗੇਸ਼ਨ ਨਾਲ ਪਾਉਣੀ ਹੈ, ਜਿਹੜੀ ਕਿ ਅਸੀਂ ਫਸਲ ਲਾਉਣ ਦੇ ਪਹਿਲੇ ਹਫ਼ਤੇ ਦੇ ਵਿੱਚ ਅਸੀਂ ਪਾਉਣੀ ਸ਼ੁਰੂ ਕਰ ਦੇਣੀ ਹੈ। 25% ਖਾਦ, ਭਾਵ ਇਹਦਾ ਚੌਥਾ ਹਿੱਸਾ ਜਿਹੜੀ ਖਾਦ ਮੈਂ ਤੁਹਾਨੂੰ ਦੱਸੀ ਹੈ, ਉਹ ਪਹਿਲੇ ਮਹੀਨੇ ਦੇ ਹਰ ਚੌਥੇ ਦਿਨ 7 ਬਰਾਬਰ ਹਿੱਸਿਆਂ ਦੇ ਵਿੱਚ ਅਸੀਂ ਇਸ ਨੂੰ ਪਾ ਦੇਣਾ ਤੇ ਜਿਹੜੀ ਬਾਕੀ ਰਹਿੰਦੀ ਖਾਦ ਆ ਤੁਪਕਾ ਸਿੰਚਾਈ ਦੇ ਨਾਲ ਪਾਣੀ ਦੇ ਨਾਲ ਨਾਲ ਦੂਜੇ ਮਹੀਨੇ ਤੋਂ ਹਰ ਚੌਥੇ ਦਿਨ 20 ਬਰਾਬਰ ਹਿੱਸਿਆਂ ਦੇ ਵਿੱਚ ਪਾ ਕੇ ਅਸੀਂ ਇਸ ਦੀ ਪੈਦਾਵਾਰ ਵਧੀਆ ਲੈ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਅਸੀਂ ਮਿਰਚ ਦੀ ਗੱਲ ਕਰੀਏ, ਮਿਰਚ ਨੂੰ ਵੀ ਅਸੀਂ 80 ਸੈਂਟੀਮੀਟਰ ਚੌੜੇ ਬੈੱਡ ਦੇ ਉੱਤੇ 60 ਸੈਂਟੀਮੀਟਰ ਕਤਾਰ ਤੋਂ ਕਤਾਰ ਦਾ ਤੇ 45 ਸੈਂਟੀਮੀਟਰ ਬੂਟੇ ਤੋਂ ਬੂਟੇ ਦਾ ਫਾਸਲਾ ਰੱਖ ਕੇ ਲਾ ਸਕਦੇ ਹਾਂ। ਉਵੇਂ ਡ੍ਰਿਪਰ ਦਾ ਰੇਟ 30, ਡ੍ਰਿਪਰ ਦਾ ਡਿਸਚਾਰਜ ਰੇਟ 2.2 ਲੀਟਰ ਅਤੇ ਡ੍ਰਿਪਰ ਦਾ ਇੱਕ ਦੂਜੇ ਤੋਂ ਦੂਜੇ ਦੀ ਡਿਸਟੈਂਸ 30 ਸੈਂਟੀਮੀਟਰ ਹੋਣਾ ਚਾਹੀਦਾ। ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਅਸੀਂ ਮਾਰਚ ਦੇ ਮਹੀਨੇ ਦੇ ਵਿੱਚ 31 ਮਿੰਟ, ਅਪ੍ਰੈਲ ਦੇ ਵਿੱਚ 61 ਮਿੰਟ, ਮਈ ਚ 137 ਮਿੰਟ, ਜੂਨ ਚ 110 ਮਿੰਟ, ਜੁਲਾਈ ਦੇ ਵਿੱਚ 60 ਤੇ ਅਗਸਤ ਦੇ ਵਿੱਚ 60 ਮਿੰਟ ਲਾ ਕੇ 2.2 ਲੀਟਰ ਪ੍ਰਤੀ ਡਿਸਚਾਰਜ ਘੰਟੇ ਦਾ ਜੇਕਰ ਤੁਹਾਡਾ ਡਿਸਚਾਰਜ ਰੇਟ ਹੈ ਡ੍ਰਿਪਰ ਦਾ ਤਾਂ ਸਿੰਚਾਈ ਕਰ ਸਕਦੇ ਹਾਂ, ਜਿਸ ਨਾਲ ਤੁਸੀਂ 46% ਨਾ ਸਿਰਫ ਤੇ ਸਿਰਫ ਪਾਣੀ ਦੀ ਮਿਰਚ ਦੇ ਵਿੱਚ ਬਚਤ ਕਰ ਸਕਦੇ ਹੋ ਬਲਕਿ ਇਸ ਨਾਲ ਤੁਹਾਡਾ ਝਾੜ ਵੀ ਵੱਧ ਸਕਦਾ। ਜਿਵੇਂ ਬੈਂਗਣਾਂ ਦੇ ਵਿੱਚ ਮੈਂ ਖਾਦਾਂ ਦੀ ਗੱਲ ਕਰੀ ਕਿ ਖਾਦਾਂ ਦੀ 20% ਦੀ ਬਚਤ ਕਰ ਸਕਦੇ ਹਾਂ, ਉਸੇ ਤਰ੍ਹਾਂ ਅਸੀਂ ਮਿਰਚ ਦੇ ਵਿੱਚ ਵੀ ਫਰਟੀਗੇਸ਼ਨ ਦੇ ਨਾਲ ਖਾਦਾਂ ਦੀ ਵਰਤੋਂ ਕਰ ਸਕਦੇ ਹਾਂ ਤਾਂ ਕਿ ਖਾਦਾਂ ਤੇ ਪਾਣੀ ਸਿਰਫ ਤੇ ਸਿਰਫ ਬੂਟੇ ਦੀ ਜੜ ਨੂੰ ਮਿਲਣ। ਖਾਦਾਂ ਦੀ ਸੁਚੱਜੀ ਵਰਤੋਂ ਲਈ ਮਿਰਚ ਦੇ ਵਿੱਚ 80 ਕਿਲੋ ਯੂਰੀਆ, 33 ਕਿਲੋ ਅਮੋਨੀਅਮ ਫਾਸਫੋਰਟ, 16 ਕਿਲੋ ਮਿਊਰੇਟ ਆਫ ਪੋਟਾਸ਼ ਸਾਨੂੰ ਪ੍ਰਤੀ ਕਿਲੋ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਤੇ ਫਸਲ ਲਾਉਣ ਤੋਂ ਪਹਿਲੇ ਹਫ਼ਤੇ ਖਾਦ ਪਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਜਿਹੜਾ ਕਿ ਉਹਦਾ ਚੌਥਾ ਹਿੱਸਾ। ਭਾਵ 25% ਖਾਦ ਨੂੰ ਅਸੀਂ ਹਰ ਮਹੀਨੇ ਦੇ ਚੌਥੇ ਦਿਨ 7 ਬਰਾਬਰ ਹਿੱਸਿਆਂ ਦੇ ਵਿੱਚ ਪਾਉਣਾ ਤੇ ਜਿਹੜੀ ਸਾਡੀ ਰਿਮੇਨਿੰਗ ਫਸਲ ਰਹਿ ਗਈ ਉਸ ਨੂੰ ਅਸੀਂ 21 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਮਿਰਚ ਨੂੰ ਅਸੀਂ ਵਧੀਆ ਪੈਦਾਵਾਰ ਲੈ ਸਕਦੇ ਹਾਂ। ਜੇਕਰ ਹੁਣ ਅਸੀਂ ਗੱਲ ਕਰੀਏ ਇਸੇ ਤਰ੍ਹਾਂ ਹੋਰ ਸਬਜ਼ੀਆਂ ਨੇ ਜਿਹੜੀਆਂ ਕਿ ਅੱਗੇ ਲੱਗਣੀਆਂ, ਜਿਵੇਂ ਕਿ ਪਿਆਜ਼ ਜਾਂ ਆਲੂ। ਜੇਕਰ ਪਿਆਜ਼ ਜਾਂ ਆਲੂ ਦੇ ਵਿੱਚ ਗੱਲ ਕਰੀਏ ਕਿ ਆਲੂ ਸਾਡੇ ਪੰਜਾਬ ਦੀ ਇੱਕ ਅਹਿਮ ਫਸਲ ਹੈ ਜਿਹੜੀ ਕਿ ਬਹੁਤ ਏਰੀਏ ਤੇ ਵੀ ਲੱਗਦੀ ਹੈ ਤੇ ਬਹੁਤ ਲੋਕਾਂ ਨੂੰ ਰੁਜ਼ਗਾਰ ਵੀ ਦਿੰਦੀ ਹੈ, ਰਾਸ਼ਨ ਵੀ ਦਿੰਦੀ ਹੈ ਤੇ ਅਸੀਂ ਸੀਡ ਵੀ ਪ੍ਰੋਡਿਊਸਰਸ ਦਾ ਕਰਦੇ ਹਾਂ। ਉਸ ਨੂੰ ਵੀ ਜੇਕਰ ਉਸਦੇ ਵਿੱਚ ਅਸੀਂ ਪਾਣੀ ਬਚਾਉਣਾ, ਪਾਣੀ ਉਸ ਨੂੰ ਬਚਾਉਣ ਲਈ ਅਸੀਂ ਇਹਨੂੰ ਤੁਪਕਾ ਸਿੰਚਾਈ ਦੀ ਵਰਤੋਂ ਕਰਨੀ ਪਊਗੀ। ਆਲੂ ਜਿਹੜੇ ਕਿ ਅਸੀਂ ਅਕਤੂਬਰ ਜਾਂ ਸਤੰਬਰ ਦੇ ਵਿੱਚ ਲਾ ਦਿੰਦੇ ਹਾਂ ਤੇ ਵਾਇਰਸ ਤੋਂ ਬਚਣ ਲਈ ਅਸੀਂ ਉਸਦੇ ਵਿੱਚ ਦਸੰਬਰ ਦੇ ਵਿੱਚ ਉਸਦੀਆਂ ਭੂਕਾਂ ਕੱਟ ਲੈਂਦੇ ਹਾਂ, ਉਸਦੇ ਵਿੱਚ ਤੁਪਕਾ ਸਿੰਚਾਈ ਦੇ ਨਾਲ ਕਰਕੇ 38% ਅਸੀਂ ਪਾਣੀ ਬਚਾ ਸਕਦੇ ਹਾਂ। ਤੁਪਕਾ ਸਿੰਚਾਈ ਦੇ ਨਾਲ ਉਸ ਨੂੰ ਪਾਣੀ ਲਾਉਣ ਲਈ ਇੱਕ ਡ੍ਰਿਪਰ ਤੋਂ ਦੂਜੇ ਡ੍ਰਿਪਰ ਦਾ ਜਿਹੜਾ ਡਿਸਟੈਂਸ ਹੈ ਉਹ 30 ਸੈਂਟੀਮੀਟਰ ਤੇ ਡ੍ਰਿਪਰ ਦਾ ਡਿਸਚਾਰਜ ਰੇਟ 2.2 ਲੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ

0: ਵਿੱਚੋਂ ਪਾਣੀ ਨਿਕਲਣਾ ਚਾਹੀਦਾ। ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਇੱਕ ਕਿੱਲੇ ਦੇ ਵਿੱਚ ਅਕਤੂਬਰ ਦੇ ਵਿੱਚ 20 ਮਿੰਟ ਪਾਣੀ ਲਾ ਕੇ ਤੁਪਕਾ ਸਿੰਚਾਈ ਦੇ ਨਾਲ, ਨਵੰਬਰ ਦੇ ਵਿੱਚ 25 ਮਿੰਟ, ਦਸੰਬਰ ਦੇ ਵਿੱਚ 45 ਮਿੰਟ ਤੇ ਜਨਵਰੀ ਦੇ ਵਿੱਚ 20 ਮਿੰਟ ਲਾ ਕੇ ਅਸੀਂ ਆਲੂਆਂ ਦੇ ਵਿੱਚ 38% ਪਾਣੀ ਦੀ ਬਚਤ ਕਰ ਸਕਦੇ ਹਾਂ। ਜੇਕਰ ਹੁਣ ਇਸੇ ਤਰ੍ਹਾਂ ਅਸੀਂ ਖਾਦਾਂ ਦੀ ਆਲੂਆਂ ਦੇ ਵਿੱਚ ਗੱਲ ਕਰੀਏ ਤਾਂ ਫਰਟੀਗੇਸ਼ਨ ਕਰਨ ਦੇ ਨਾਲ, ਤੁਪਕਾ ਸਿੰਚਾਈ ਦੇ ਨਾਲ ਖਾਦ ਪਾਉਣ ਨਾਲ ਅਸੀਂ ਆਲੂਆਂ ਦੇ ਵਿੱਚ 20% ਖਾਦ ਦੀ ਬਚਤ ਕਰ ਸਕਦੇ ਹਾਂ। ਇਸ ਲਈ ਸਾਨੂੰ ਫਸਲ ਬੀਜਣ ਦੇ ਪਹਿਲੇ ਮਹੀਨੇ 24.5 ਕਿਲੋ ਯੂਰੀਆ, 6.6 ਕਿਲੋ ਮੋਨੋਮੋਨੀਅਮ ਫਾਸਫੇਟ ਤੇ 6.7 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਨੂੰ ਪਹਿਲੇ ਮਹੀਨੇ ਦੇ ਹਰ ਚੌਥੇ ਦਿਨ 7 ਬਰਾਬਰ ਹਿੱਸਿਆਂ ਦੇ ਵਿੱਚ ਸਾਨੂੰ ਪਾਉਣੀ ਪਊਗੀ। ਇਸ ਨਾਲ ਸਾਡੀ ਖਾਦ ਦੀ ਬਚਤ ਵੀ ਹੋਊਗੀ ਤੇ ਬੂਟੇ ਦਾ ਵਿਕਾਸ ਵੀ ਵਧੀਆ ਹੋਊਗਾ। ਜਦੋਂ ਸਾਡਾ ਆਲੂਆਂ ਦਾ ਹਿੱਸਾ ਪੁੰਗਰਨ ਲੱਗ ਜਾਵੇ ਤਾਂ ਬਾਕੀ ਬਚਦੀ ਖਾਦ 97.5 ਕਿਲੋ ਯੂਰੀਆ, 26 ਕਿਲੋ ਮੋਨੋਮੋਨੀਅਮ ਫਾਸਫੇਟ ਤੇ 26.7 ਕਿਲੋ ਮਿਊਰੇਟ ਆਫ ਪੋਟਾਸ਼ ਨੂੰ ਅਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਹਰ ਚੌਥੇ ਦਿਨ 13 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਫਰਟੀਗੇਸ਼ਨ ਦੇ ਨਾਲ ਅਸੀਂ ਆਲੂਆਂ ਦੇ ਵਿੱਚ ਪਾਉਣੀ ਹੈ, ਜਿਸ ਨਾਲ ਸਾਡੀ ਆਲੂਆਂ ਦੇ ਵਿੱਚ ਪਾਉਣ ਨਾਲ ਖਾਦ ਦੀ ਵੀ ਬਚਤ ਹੁੰਦੀ ਹੈ ਤੇ ਪਾਣੀ ਦੀ ਵੀ ਬਚਤ ਹੁੰਦੀ ਹੈ। ਹੁਣ ਜੇਕਰ ਅਸੀਂ ਦਸੰਬਰ ਦੇ ਮਹੀਨੇ ਵਿੱਚ ਗੱਲ ਕਰੀਏ ਜਾਂ ਨਵੰਬਰ ਦੇ ਮਹੀਨੇ ਵਿੱਚ ਗੱਲ ਕਰੀਏ, ਜਿਹੜੀ ਫਸਲ ਆਉਂਦੀ ਹੈ ਪਿਆਜ਼, ਕਿਉਂਕਿ ਪਿਆਜ਼ ਨੂੰ ਅਸੀਂ ਜਦੋਂ ਅਕਤੂਬਰ ਦੇ ਵਿੱਚ ਪਨੀਰੀ ਲਾ ਕੇ ਜਾਂ ਨਵੰਬਰ ਦੇ ਵਿੱਚ ਪਨੀਰੀ ਲਾ ਕੇ ਇਸ ਨੂੰ ਦਸੰਬਰ ਦੇ ਵਿੱਚ ਪਾਪੂਲਰ ਹੇਠ ਜਾਂ ਜਨਵਰੀ ਦੇ ਵਿੱਚ ਅਸੀਂ ਇਸ ਨੂੰ ਆਮ ਖੇਤ ਵਿੱਚ 15x7.5 ਸੈਂਟੀਮੀਟਰ ਦੇ ਫਰਕ ਤੇ ਲਾਉਂਦੇ ਹਾਂ ਤੇ ਜੂਨ ਦੇ ਵਿੱਚ ਪੱਟਦੇ ਹਾਂ, ਤਾਂ ਜਦੋਂ ਜਿਵੇਂ ਜਿਵੇਂ ਇਸ ਦੇ ਦਿਨ ਵੱਧਦੇ ਜਾਂਦੇ ਆ, ਗਰਮੀ ਵੱਧਦੀ ਜਾਂਦੀ ਹੈ, ਉਵੇਂ ਉਵੇਂ ਪਾਣੀ ਦੀ ਲੋੜ ਵੀ ਵੱਧਦੀ ਜਾਂਦੀ ਹੈ, ਤੇ ਉੱਥੇ ਪਾਣੀ ਦੀ ਬਚਤ ਕਰਨੀ ਸਾਨੂੰ ਬਹੁਤ ਜ਼ਰੂਰੀ ਹੈ। ਉਸ ਦੀ ਪਿਆਜ਼ ਦੇ ਵਿੱਚ ਉਹ ਬਚਤ ਕਰਨ ਲਈ ਵੀ ਅਸੀਂ ਤੁਪਕਾ ਸਿੰਚਾਈ ਦੇ ਨਾਲ ਇਸ ਦੀ ਬਚਤ ਕਰ ਪਾਣੀ ਦੀ ਬਚਤ ਕਰ ਸਕਦੇ ਹਾਂ। ਪਾਣੀ ਦੀ ਬਚਤ ਕਰਨ ਦੇ ਲਈ ਅਸੀਂ ਉਸ ਦੇ ਵਿੱਚ 100 ਸੈਂਟੀਮੀਟਰ ਦਾ ਬੈੱਡ ਬਣਾ ਕੇ 13.5 ਸੈਂਟੀਮੀਟਰ ਤੇ ਪਿਆਜ਼ ਦੀਆਂ 6 ਕਤਾਰਾਂ ਬੀਜਣੀਆਂ, ਜਿਹੜਾ ਕਿ ਬੂਟੇ ਤੋਂ ਬੂਟੇ ਦਾ ਫਾਸਲਾ 7.5 ਸੈਂਟੀਮੀਟਰ ਹੋਵੇ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਸਾਨੂੰ ਉਸ ਦੇ ਉੱਤੇ ਤੁਪਕਾ ਸਿੰਚਾਈ ਲਈ ਡ੍ਰਿਪਰ ਲਾਉਣੇ ਪੈਂਦੇ ਆ, ਪਾਈਪਾਂ ਲਾਉਣੀਆਂ ਪੈਂਦੀਆਂ। ਉਸ ਡ੍ਰਿਪਰ ਨੂੰ 30 ਸੈਂਟੀਮੀਟਰ ਤੇ ਉਸਦੇ ਵਿੱਚ ਛੇਕ ਹੋਣੀ ਚਾਹੀਦੀ ਤਾਂ ਕਿ 30 ਸੈਂਟੀਮੀਟਰ ਤੇ ਉਹ ਪਾਣੀ ਪੈਂਦਾ ਰਹੇ। 30 ਸੈਂਟੀਮੀਟਰ ਦੇ ਛੇਕ ਹੋਣ ਦੇ ਨਾਲ ਨਾਲ ਉਸਦੇ ਵਿੱਚ 2.2 ਲੀਟਰ ਪ੍ਰਤੀ ਘੰਟਾ ਡਿਸਚਾਰਜ ਰੇਟ ਹੋਣਾ ਚਾਹੀਦਾ। ਜੇਕਰ ਇਸ ਤਰ੍ਹਾਂ ਹੋਵੇਗਾ ਤਾਂ ਜਨਵਰੀ ਦੇ ਵਿੱਚ 15 ਮਿੰਟ, ਫਰਵਰੀ ਦੇ ਵਿੱਚ 25 ਮਿੰਟ, ਮਾਰਚ ਦੇ ਵਿੱਚ 30 ਮਿੰਟ ਤੇ ਅਪ੍ਰੈਲ ਦੇ ਵਿੱਚ 35 ਮਿੰਟ ਪਾਣੀ ਲਾ ਕੇ ਤੁਸੀਂ ਪਾਣੀ ਅਤੇ ਖਾਦ ਦੋਨਾਂ ਦੀ ਬਚਤ ਕਰ ਸਕਦੇ ਹੋ। ਜੇਕਰ ਹੁਣ ਅਸੀਂ ਪਿਆਜ਼ਾਂ ਦੇ ਵਿੱਚ ਖਾਦਾਂ ਦੀ ਗੱਲ ਕਰੀਏ, ਕਿਉਂਕਿ ਪਿਆਜ਼ਾਂ ਦੇ ਵਿੱਚ ਖਾਦਾਂ ਦੀ ਵਧੀਆ ਵਰਤੋਂ ਹੁੰਦੀ ਹੈ ਅਤੇ ਵਧੀਆ ਪੈਦਾਵਾਰ ਲਈ ਫਰਟੀਗੇਸ਼ਨ ਦੇ ਨਾਲ ਸਾਨੂੰ ਖਾਦਾਂ ਦੀ ਬਚਤ ਵੀ ਕਰਨੀ ਪੈਂਦੀ ਹੈ, ਤਾਂ ਅਸੀਂ ਫਰਟੀਗੇਸ਼ਨ ਦੀ 20% ਬਚਤ ਕਰ ਸਕਦੇ ਹਾਂ ਖਾਦਾਂ ਦੀ। ਉਸ ਦੇ ਲਈ ਸਾਨੂੰ ਫਸਲ ਲਾਉਣ ਦੇ ਪਹਿਲੇ ਮਹੀਨੇ 32 ਕਿਲੋ ਯੂਰੀਆ, 13 ਕਿਲੋ ਮੋਨੋਮੋਨੀਅਮ ਫਾਸਫੇਟ ਤੇ 13 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਮਹੀਨੇ ਦੇ ਹਰ ਚੌਥੇ ਦਿਨ 7 ਬਰਾਬਰ ਹਿੱਸਿਆਂ ਵਿੱਚ ਵੰਡ ਕੇ ਸਾਨੂੰ ਪਾਉਣੀ ਚਾਹੀਦੀ ਹੈ ਹਰ 4 ਦਿਨਾਂ ਬਾਅਦ। ਤੇ ਇਸ ਤੋਂ ਬਾਅਦ 127 ਕਿਲੋ ਯੂਰੀਆ, 52 ਕਿਲੋ ਮੋਨੋਮੋਨੀਅਮ ਫਾਸਫੇਟ ਤੇ 54 ਕਿਲੋ ਮਿਊਰੇਟ ਆਫ ਪੋਟਾਸ਼ ਦੂਜੇ ਮਹੀਨੇ ਦੇ ਹਰ ਚੌਥੇ ਦਿਨ 20 ਬਰਾਬਰ ਹਿੱਸਿਆਂ ਦੇ ਵਿੱਚ ਵੰਡ ਕੇ ਸਾਨੂੰ ਪਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਪਿਆਜ਼ ਦੇ ਵਿੱਚ 20% ਖਾਦਾਂ ਦੀ ਅਤੇ ਪਾਣੀ ਦੀ ਬਚਤ ਕਰ ਸਕੀਏ। ਇਹਨੇ ਇਸ ਤੁਪਕਾ ਸਿੰਚਾਈ ਦੀ ਵਰਤੋਂ ਕਰਨ ਦੇ ਨਾਲ ਨਾਲ ਅਸੀਂ ਪੰਜਾਬ ਦੀਆਂ ਮੁੱਖ ਸਬਜ਼ੀਆਂ ਦੇ ਵਿੱਚ ਜਿਹੜਾ ਕਿ ਪਾਣੀ ਦੀ ਬਚਤ ਕਰ ਸਕਦੇ ਹਾਂ ਤੇ ਖਾਦਾਂ ਦੀ ਵਰਤੋਂ ਕਰਨ ਦੇ ਨਾਲ ਨਾਲ ਫਸਲ ਦਾ ਝਾੜ ਵੀ ਵਧਾ ਸਕਦੇ ਹਾਂ। ਇਹ ਸੀ ਜੀ ਫਸਲਾਂ ਸਬਜ਼ੀਆਂ ਦੇ ਵਿੱਚ ਪਾਣੀ ਦਾ ਸੁਚੱਜਾ ਪ੍ਰਬੰਧਨ। ਜੇਕਰ ਤੁਹਾਡੀ ਇਸ ਬਾਰੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ। ਮੇਰਾ ਨੰਬਰ ਵੀ ਨੋਟ ਕਰ ਸਕਦੇ ਹੋ, ਮੇਰਾ ਨੰਬਰ ਹੈ 95927-72123। ਤੁਸੀਂ ਇਸ ਸਬੰਧੀ ਜਦੋਂ ਵੀ ਤੁਹਾਨੂੰ ਕੋਈ ਜ਼ਰੂਰਤ ਹੋਵੇ ਤੁਸੀਂ ਕਾਲ ਕਰ ਸਕਦੇ ਹੋ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ।
1: ਹਾਂਜੀ ਰੁਲੀਆ ਰਾਮ ਜੀ, ਸੁਣੀ ਜੀ ਜਾਣਕਾਰੀ। ਸੰਧੂ ਸਾਹਿਬ ਦੋ ਕਬੂਲ ਗਾਉਣ ਤੇ ਲੰਬੇ ਆ।

ਪੌੜੀ ਸਤਿਗੁਰੂ ਵਿੱਚੋਂ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਰੂਪ ਰੂਪ ਸੁਹਾਵਨਾ ਛੱਡ ਦੁਨੀਆਂ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਪੇਹੀ ਕੀਤਾ ਪਾਵਨਾ ਹੁਕਮ ਕੀਏ ਮਨ ਭਾਉਂਦੇ ਰਾਏ ਭੀੜੇ ਅੱਗੇ ਜਾਵਨਾ ਨੰਗਾ ਦੁਜਗ ਚਾਲਿਆ ਤਾਂ ਦੱਸਿਆ ਖਰਾ ਡਰਾਵਨਾ।

0: ਸੰਤੋਖ ਸੂਜਤ ਗੰਦੀ ਸਤਵਟ ਇਹ ਜਿਨੇ ਜੀ ਕਾ ਹੈ ਤਾਂ ਦੇਖਤ ਨਾ ਹੋ ਟੁੱਟੇ ਰਾਮ ਲੱਗੇ ਨਾ ਹੋ ਜਲ ਨਾ ਜਾਏ ਤਨ ਸੁਮਾਨ ਸਨਾਨ ਕਾ ਜੋਗਲ ਚਲੇ ਪਾਏ ਚੌਂਕਣ ਮੂਲ ਆਇਆ ਪੈ ਚੁਣਕੇ ਪਾਇਆ ਸਿਖਾ ਕੰ ਚੜਾਈਆਂ ਗੁਰ ਬ੍ਰਾਹਮਣ ਥੀਆ ਓ ਮੁਆ ਓ ਚੜ ਪਿਆ ਵੇ ਤੱਗਾ ਗਿਆ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸੀ ਨਾਲ ਤੱਕ ਬਾਹ ਕੱਤੀਏ ਬਾਹਮਣ ਵਟਿਆ ਹੋਏ ਬਕਰਾ ਦਿਨ ਖਾਇਆ ਸਭ ਤੋਂ ਆਖੇ ਪਾਏ ਹੋਏ ਪੁਰਾਣਾ ਸੱਟੀਏ ਭੀ ਪਰ ਪਾਈਏ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੋ
0: ਮਹਲਾ ਪਹਿਲਾ ਨਾਇ ਮਨੀਏ ਪਥ ਉਪਜੇ ਸਲਾਹੀ ਸਰਸੂਤ ਦਰਗਹਿ ਅੰਦਰ ਪਾਈਏ ਤਗ ਨਾ ਤੁਠ ਸਪੂਤ ਮਹਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਪਰ ਕੇ ਥੁਕ ਪਵੇਂ ਦੁਪਦਾਰੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਮੈਂ ਤਗਾ ਆਪੇ ਬੱਤੇ ਬੁੜਤਾ ਗੇ ਵਰਕਤੇ ਲੈ ਪਾੜ ਤੇਰੇ ਵਿਆਹ ਹੋ ਕੜ ਕਗ ਦਸੇ ਰਾਹੋ
1: ਵੇਖੋ ਲੋਕਾਂ ਇਹੋ ਵਿਡਾਣ ਮਨ ਅੰਦਾ ਨਾ ਸੁਜਾ।

0: ਭਗਵਾਨ ਸੁਖਾਣੇ ਕਰੇ ਨਿਵਾਜ ਛੁਰੀ ਵਗਾਇਆ ਨਾ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪਿਆਵੇ ਹੋਈ ਸਾਦ ਕੂੜੀ ਰਾਸ ਕੁੜਾਵਾ ਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ
1: ਮੱਥੇ ਟਿੱਕਾ ਤੇ ਤੋਤੀ ਕਾ ਖਾਈ ਹੱਥ ਛੁਰੀ ਜਗਤ ਪਿਛਾਈ ਨਿਰਵਸਤ ਪੈਰ ਹੋਏ ਪ੍ਰਵਾਨ ਮਲੇਸ਼ਤਾਨ ਲੈ ਪੂਜੇ ਪ੍ਰਾਨ ਆਪਾਂ ਕਿਆ ਤਾਂ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਂਕਾ ਗੱਡੀ ਕਾਰੂ ਪੁਰਾਏ ਬੈਠੇ ਕੁੜਿਆ ਮਤ ਪਿੱਟੇ ਵੇ ਮਤ ਪਿੱਟੇ ਅਨ ਸਾਡਾ ਫਿੱਟੇ ਤਨ ਫਿੱਟੇ ਫੇਟ ਕਰੇ ਮਨ ਝੂਠੇ ਚੁਰੀ ਪਰੇ
0: ਓ ਨਾਨਕ ਸੱਚ ਧਿਆਈ ਐ ਸੁੱਚ ਹੋਵੇ ਤਾਂ ਸੱਚ ਭਾਈ ਆ ਬੜੀ ਕਿਤੇ।

0: ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇਵੜਿਆਈ ਆਪੇ ਹੀ ਕਰਮ ਕਰਾਇਂਦਾ ਵਡੋੜਾ ਵਡਮੇਦਨੀ ਸਿਰਾ ਸਿਰ ਧੰਦੇ ਲਾਇਂਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ
1: ਜਿਨ ਅੰਤਰ

ਪੌੜੀ ਤੁਰੇ ਪਲਾਣੇ ਪੌਣਵੇਂ ਘਰਾਂ ਦੀ ਹਰਮ ਸੰਵਾਰਿਆ ਕੋਠੇ ਮੁੰਡੇ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਪਾਉਂਦੇ ਹਰ ਬੁੱਝਣ ਨਾਹੀ ਹਾਰਿਆ ਕਰ ਫਰਮਾਇਆ ਸਹਾਇ ਵੇਖ ਮਹਿਲਤ ਮਰਨ ਵਸਾਰਿਆ ਜਰ ਆਈ ਜੋ ਬਣਹਾਰਿਆ ਜਰ ਆਈ।

ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ, ਦਿੱਤੋ ਨਿਜ ਸਵਾਹੇ, ਨਾਨਕ ਜਿਨੀ ਗੁਰਮੁਖ ਪੁੱਜਿਆ ਤਿਨਾ ਸੂਤ ਕਹਨਾ ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ। ਜਿਸ ਵਿਚ ਵੱਡੀਆਂ ਵਡਿਆਈਆਂ ਸਭ ਨਦੀਆਂ ਆਈਆਂ, ਜਾਂ ਤਿਸ ਪਾਣਾ ਤਮਨ ਵਸਾਈਆਂ ਕਰੋ।

ਕੌੜੀ ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹ ਮੇਲੇ ਤਨਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰੇ ਆਈਆਂ ਸਹਿ ਤੁੱਠੇ।